0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਸ਼ਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
6: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
6: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ

0: Townhouse. ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस ले नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3300 ते संपर्क करो
2: सोने घर की निशानी होती है शानदार फ्लोरिंग जिथे कदम रखदिया ही तुहाडे मेहमान फ्लोरिंग कंपनी का पता पूछन लग जान ती ओ पता है कैलगरी कारपेट एम्पायर जिथे तुसी ले सकते हो अपनी पसंद की फ्लोरिंग का समान फ्लोरिंग घर का होवे या होवे कमर्शियल नवा लगाना होवे या होवे रेनोवेशन का प्लान कारपेट हार्डवुड लेमिनेट टाइल ते होर शानदार फ्लोरिंग के डिजाइनर नाल भरिया है इन्हां दा शोरूम अज ही इन्हां दे शोरूम ते पुजो 2935 19th Street नॉर्थ ईस्ट कैलगरी कैलगरी कारपेट एम्पायर फोन नंबर 403-510-1515 2935 19th Street नॉर्थ ईस्ट कैलगरी
3: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसे भी उमर दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तों लैके हेडशॉट अते पोर्ट्रेट तक असी सब कुछ करते हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए एक फोटो एक वार
4: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर
0: ताजियां सब्जियां फल फ्रूट दालां मसाले ते बर्तना तो इलावा घरां दी वरतों दा हर समान मिलेगा कीमतां कट ते क्वालिटी A1
4: जानिया पछानिया नाम है सांझा पंजाब ग्रोसरी स्टोर
0: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां हफ्ते दे 7 दिन सवेरे 9 बजे तो लैके शाम 9 बजे तक
4: सांझा पंजाब ग्रोसरी स्टोर पहली लोकेशन 331-3690 वेस्टमिंस ड्राइव
0: दूजी लोकेशन 117-7770 एवेन्यू
4: तीजी लोकेशन 570-6520 फाल्कन रिज बुलेवार्ड
0: चौथी लोकेशन 606 सिटी स्केप स्क्योर
4: पांचवी लोकेशन 3150-235 रेड एम्बर्स वे
0: छेवी लोकेशन 445 कैरिंगटन बुलेवार्ड नॉर्थ वेस्ट कैलगरी
4: सांझा पंजाब ग्रोसरी स्टोर दिया 6 लोकेशन दा सांझा फोन नंबर
0: 403-835-2222
5: रेडियो सुरसंगम 94.7 FM सुन रहे सारे श्रोतियां नूं कुलदीप सिंह वल्लों सत श्री अकाल जी अज दिन वीरवार मई महीने की 28 तरीक सन 2026 हुण तों लैके 6 बजे तक मेरा ते आप जी दा साथ रहेगा अज दे इस प्रोग्राम विच असीं हमेशा मां खबरां ते चर्चा करांगे 8 बजे एक विशेष गल्लबात पेश कीती जावेगी उस दे बारे भी जानकारी देवांगे आप जी नूं कि एक मीडिया चैनल द्वारा पंजाब दे मुख मंत्री भगवंत मान होरां नाल कीती गई गल्लबात ਉਹ ਪੇਸ਼ ਕੀਤੀ ਜਾਵੇਗੀ ਰਾਤ 8 ਵਜੇ ਤੇ 9 ਵਜੇ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਤੋਂ ਪਹਿਲਾਂ ਕਿ ਖਬਰਾਂ ਵੱਲੋਂ ਚੱਲੀਏ ਹਮੇਸ਼ਾ ਵਾਂਗ ਮੌਸਮ ਦੀ ਥੋੜੀ ਜਿਹੀ ਗੱਲਬਾਤ ਕਰ ਲਈਏ ਇਸ ਵੇਲੇ ਕੈਲਗਰੀ ਸ਼ਹਿਰ ਵਿੱਚ ਬਦਲਵਾਈ ਹੈ ਕਿਤੇ ਕਿਤੇ ਧੁੱਪ ਵੀ ਹੈ 26 ਡਿਗਰੀ ਸੈਲਸੀਅਸ ਹੈ ਇਸੇ ਤਰ੍ਹਾਂ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਤੇ ਅੱਧੀ ਰਾਤ ਵੇਲੇ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ ਜੋ ਕੱਲ ਦੱਸੀ ਗਈ ਸੀ ਉਹ ਤੁਸੀਂ ਕਹਿ ਰਹੇ ਹੋਵੋਗੇ ਕਿ ਤੁਸੀਂ ਦੇ ਮੌਸਮ ਦਾ ਹਾਲ ਦੱਸਿਆ ਸੀ ਕਿ ਹਲਕੀ ਫੁਲਕੀ ਬਾਰਿਸ਼ ਹੋਵੇਗੀ ਨੇਚਰ ਹੈ ਜੀ ਕੁਦਰਤ ਹੈ ਤੇ ਇਸ ਦਾ ਪੂਰਨ ਤੌਰ ਤੇ ਭੇਦ ਪਾਉਣਾ ਸਾਇੰਸਦਾਨਾਂ ਦੇ ਵੱਸ ਦੀ ਗੱਲ ਨਹੀਂ ਹੈ ਤੇ ਅਸੀਂ ਤੇ ਸਿਰਫ ਜਾਣਕਾਰੀ ਪਹੁੰਚਾਉਣ ਵਾਲੇ ਹਾਂ ਸਾਡੇ ਕੋਈ ਵੈਦਰ ਰਡਾਰ ਨਹੀਂ ਹੈ ਖੈਰ ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਕੱਲ ਨੂੰ 27 ਡਿਗਰੀ ਇਸੇ ਤਰ੍ਹਾਂ ਦਾ ਮੌਸਮ ਹੋ ਸਕਦਾ ਹੈ ਉਸ ਤੋਂ ਅਗਲੇ ਦਿਨ ਸ਼ਨਿਚਰਵਾਰ ਨੂੰ ਥੋੜੀ ਗਰਮੀ ਤੋਂ ਰਾਹਤ ਹੋਵੇਗੀ ਤੇ 17-18 ਦੇ ਆਸ ਪਾਸ ਟੈਂਪਰੇਚਰ ਦਿਨ ਵੇਲੇ ਤੇ ਬਾਰਿਸ਼ ਹੋਵੇਗੀ 5 ਮਿਲੀਮੀਟਰ ਤੱਕ ਸ਼ਨਿਚਰਵਾਰ ਸਵੇਰੇ ਬਾਰਿਸ਼ ਹੋ ਸਕਦੀ ਹੈ ਤੇ ਐਤਵਾਰ ਨੂੰ ਵੀ ਸਾਰਾ ਦਿਨ ਬਾਰਿਸ਼ ਪੈਣ ਦੀ ਸੰਭਾਵਨਾ ਹੈ ਤੇ ਸੋਮਵਾਰ ਨੂੰ ਵੀ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ ਸੋ ਵੀਕਐਂਡ ਤੇ ਟੋਟਲ ਕੁੱਲ ਮਿਲਾ ਕੇ 10-15 ਮਿਲੀਮੀਟਰ ਬਾਰਿਸ਼ ਹੋ ਸਕਦੀ ਹੈ ਜਿਸ ਨਾਲ ਜੋ ਗਰਮੀ ਵਾਲਾ ਮਾਹੌਲ ਹੈ ਇਹ ਵੀ ਬਦਲੇਗਾ ਤੇ ਜੋ ਸਾਡੇ ਫੁੱਲ ਬੂਟੇ ਨੇ ਸਬਜ਼ੀਆਂ ਨੇ ਹੋਰ ਚੀਜ਼ਾਂ ਸਾਡੇ ਗਾਰਡਨ ਨੇ ਜਾਂ ਸਾਡੇ ਲੋਨ ਨੇ ਯਾਰਡ ਨੇ ਇਹਨਾਂ ਦੇ ਵਿੱਚ ਪਾਣੀ ਦੀ ਪੂਰਤੀ ਹੋਵੇਗੀ ਘਾਹ ਵਗੈਰਾ ਨੂੰ ਤੇ ਹੋਰਨਾਂ ਚੀਜ਼ਾਂ ਨੂੰ ਤੇ ਟਰੀਜ਼ ਨੂੰ ਸੋ ਇਹ ਮੌਸਮ ਦੀ ਜਾਣਕਾਰੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਵੀ ਖਬਰਾਂ ਜਿਹੜੀਆਂ ਨੇ ਬਹੁਤ ਸਾਰੀਆਂ ਪੇਸ਼ ਕਰਨੀਆਂ ਨੇ ਸਿਆਸਤ ਗਰਮਾਈ ਹੋਈ ਹੈ ਇਸ ਵੇਲੇ ਅਲਬਰਟਾ ਦੇ ਵਿੱਚ ਇਹਦੇ ਤੇ ਵੀ ਚਰਚਾ ਕਰਾਂਗੇ ਤੇ ਹੋਰ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਉਹਦੇ ਬਾਰੇ ਮੈਂ ਸ਼ਾਰਟ ਦੇ ਵਿੱਚ ਪਹਿਲਾਂ ਜਾਣਕਾਰੀ ਉਹ ਪ੍ਰੋਗਰਾਮਾਂ ਦੀ ਦੇਲਵਾਂ ਜਿਹੜੇ ਅੱਜ ਦੇ ਬਾਕੀ ਦਿਨ ਦੇ ਹੋਣਗੇ ਉਹਨਾਂ ਬਾਰੇ ਕਿ 6 ਵਜੇ ਵਾਲੇ ਹਿੱਸੇ ਦੇ ਵਿੱਚ ਜੋ 5 ਤੋਂ 6 ਵਜੇ ਵਾਲਾ ਹਿੱਸਾ ਹੋਵੇਗਾ ਉਸ ਵਿੱਚ ਇੱਕ ਪੰਜਾਬ ਦੇ ਕੁਛ ਮੁੱਦਿਆਂ ਦਾ ਲੇਖਾ ਜੋਖਾ ਜਿਹੜਾ ਹੈ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਕਰਾਂਗੇ ਤੇ ਰਾਤ 8 ਵਜੇ ਭਗਵੰਤ ਮਾਨ ਹੋਰਾਂ ਨਾਲ ਇੱਕ ਮੀਡੀਆ ਦੁਆਰਾ ਕੀਤੀ ਗਈ ਇੰਟਰਵਿਊ ਪੇਸ਼ ਕੀਤੀ ਜਾਵੇਗੀ ਇਹ ਸਾਡੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਤੇ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਵੀ ਪੁੱਛਾਂਗੇ ਸਵਾਲ ਦਾ ਸਹੀ ਜਵਾਬ ਦੇਣ ਵਾਲੇ ਸਰੋਤਿਆਂ ਨੂੰ ਗਿਫਟ ਕਾਰਡ ਵੀ ਦਿੱਤੇ ਜਾਣਗੇ ਸਾਡੇ ਸਪੌਂਸਰਾਂ ਵੱਲੋਂ ਸਵਾਲ ਬਾਅਦ ਵਿੱਚ ਸਾਂਝਾ ਕਰਾਂਗੇ ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਖਬਰਾਂ ਦੀ ਮੁੱਢਲੀ ਰੂਪ ਰੇਖਾ ਆਪ ਜੀ ਨਾਲ ਸਾਂਝੀ ਕਰੀਏ ਕੱਲ੍ਹ ਈਦ ਗੁਜ਼ਰ ਕੇ ਗਈ ਹੈ ਜੀ ਤੇ ਈਦ ਦੇ ਇਸ ਪਾਕ ਮੌਕੇ ਤੇ ਸਾਰੇ ਸੁਣਨ ਵਾਲਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਵੱਲੋਂ ਸਾਡੇ ਅਦਾਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਇਸ ਦੇ ਨਾਲ ਹੀ ਜਿਹੜੀਆਂ ਖਬਰਾਂ ਨੇ ਮੌਸਮ ਦੀ ਅਸੀਂ ਗੱਲ ਕੀਤੀ ਹੈ ਲੇਕਿਨ ਕੈਨੇਡਾ ਦੇ ਵਿੱਚ ਜੰਗਲੀ ਅੱਗਾਂ ਦੇ ਵਾਸਤੇ ਕੀ ਤਿਆਰੀ ਕੀਤੀ ਜਾ ਰਹੀ ਹੈ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਸੀ ਤੇ ਇੱਕ ਅਜਿਹਾ ਸੂਬਾ ਹੈ ਜਿੱਥੇ ਇਸ ਵਾਰੀ ਬਹੁਤ ਜ਼ਿਆਦਾ ਜੰਗਲੀ ਅੱਗਾਂ ਲੱਗਣ ਦਾ ਖਤਰਾ ਹੈ ਉਹ ਕਿਹੜਾ ਉਹਦੇ ਬਾਰੇ ਗੱਲਬਾਤ ਕਰਾਂਗੇ ਲੇਕਿਨ ਇਸ ਤੋਂ ਵੀ ਪਹਿਲਾਂ ਬਾਕੀ ਦੀਆਂ ਖਬਰਾਂ ਤੋਂ ਪਹਿਲਾਂ ਅਸੀਂ ਉਸ ਖਬਰ ਤੇ ਵਿਸਥਾਰ ਨਾਲ ਚਰਚਾ ਕਰਾਂਗੇ ਜਿਸ ਨੇ ਪੂਰੀ ਦੁਨੀਆਂ ਦੇ ਵਿੱਚ ਤੇਲ ਦੀਆਂ ਕੀਮਤਾਂ ਨੂੰ ਅੱਗ ਲਾਈ ਹੈ ਹਜ਼ਾਰਾਂ ਇਨਸਾਨੀ ਜਾਨਾਂ ਜਾ ਚੁੱਕੀਆਂ ਨੇ ਮਿਡਲ ਈਸਟ ਕਨਫਲਿਕਟ ਕੀ USA ਤੇ ਇਰਾਨ ਵਾਲੇ ਸ਼ਾਂਤੀ ਵੱਲ ਨੂੰ ਵੱਧ ਰਹੇ ਨੇ ਜਾਂ ਦੁਬਾਰਾ ਲੜਾਈ ਵੱਲ ਨੂੰ ਕਦਮ ਖਿੱਚੇ ਜਾ ਰਹੇ ਨੇ ਇਸ ਦਾ ਅਸਰ ਪੂਰੀ ਦੁਨੀਆਂ ਤੇ ਹੋਇਆ ਲੇਕਿਨ USA ਦੇ ਵਿੱਚ ਇਨਫਲੇਸ਼ਨ ਮਹਿੰਗਾਈ ਦੀ ਦਰ ਬਹੁਤ ਜ਼ਿਆਦਾ ਵੱਧ ਗਈ ਹੈ ਮਹਿੰਗਾਈ USA ਦੇ ਵਿੱਚ ਅਸਮਾਨ ਛੋ ਰਹੀ ਹੈ ਇਹਦੇ ਬਾਰੇ ਗੱਲ ਕਰਾਂਗੇ ਇੱਧਰ ਅਲਬਰਟਾ ਸੂਬੇ ਦੇ ਵਿੱਚ ਡੈਨੀਅਲ ਸਮਿਥ ਤੇ ਉਹਨਾਂ ਦੀ ਪਾਰਟੀ ਦੇ ਅੰਦਰ ਜੋ ਸੈਪਰੇਟੇਸ਼ਨ ਨੂੰ ਲੈ ਕੇ ਆਪਸੀ ਵਿਚਾਰ ਨਹੀਂ ਰਲ ਰਹੇ ਇਸ ਮਾਮਲੇ ਤੇ ਕੁਛ ਲੋਕ ਜਿਹੜੇ ਆਮਣੋ ਸਾਹਮਣੇ ਆਏ ਨੇ ਤੇ ਡੈਨੀਅਲ ਸਮਿਥ ਕੀ ਕਹਿ ਰਹੇ ਨੇ ਇਹਦੇ ਬਾਰੇ ਗੱਲ ਕਰਾਂਗੇ ਤੇ ਅਲਬਰਟਾ ਦੇ ਵਿੱਚ ਕੈਬਨਿਟ ਵੱਲੋਂ 1 ਅਕਤੂਬਰ 2019 ਨੂੰ ਕਰਵਾਏ ਜਾਣ ਵਾਲੇ ਸੈਪਰੇਸ਼ਨ ਕੁਐਸਚਨ ਦੀ ਫਾਈਨਲ ਵਰਡਿੰਗ ਉਸ ਦੇ ਆਖਰੀ ਲਫ਼ਜ਼ ਤਿਆਰ ਕੀਤੇ ਜਾ ਰਹੇ ਨੇ ਇੱਕ ਮਜ਼ਬੂਤ ਕੈਨੇਡਾ ਅਮਰੀਕਾ ਨੂੰ ਦੁਬਾਰਾ ਗ੍ਰੇਟ ਬਣਾ ਦੇਵੇਗਾ ਆਪ ਜੀ ਨੂੰ ਮੈਗਾ ਦਾ ਤਾਂ ਪਤਾ ਹੋਵੇਗਾ MAGA ਮੇਕ ਅਮਰੀਕਾ ਗ੍ਰੇਟ ਅਗੇਨ ਜੋ ਸਲੋਗਨ ਦਿੱਤਾ ਸੀ ਡੋਨਲਡ ਟਰੰਪ ਨੇ ਤੇ ਕਾਰਨੀ ਸਾਹਿਬ ਇਹ ਕਹਿੰਦੇ ਨੇ ਕਿ ਅਗਰ ਕੈਨੇਡਾ ਮਜ਼ਬੂਤ ਹੋਵੇਗਾ ਤੇ ਅਮਰੀਕਾ ਵੀ ਉਸ ਦੇ ਨਾਲ ਗ੍ਰੇਟ ਬਣੇਗਾ ਇਹ ਗੱਲ ਉਹਨਾਂ ਨੇ ਕਿੱਥੇ ਕਹੀ ਤੇ ਇਸ ਵੇਲੇ ਉਹਨਾਂ ਦੀ ਇਹ ਗੱਲ ਕਰਨ ਦਾ ਕੀ ਅਸਰ ਹੋਵੇਗਾ ਕੈਨੇਡਾ ਦੇ ਵਿੱਚ ਹਾਲਾਤ ਜਿਹੜੇ ਨੇ ਆਰਥਿਕ ਉਹਨਾਂ ਪ੍ਰਤੀ ਬੈਂਕ ਆਫ ਕੈਨੇਡਾ ਨੇ ਇਹ ਕਿਹਾ ਕਿ ਸਾਡੀ ਆਰਥਿਕਤਾ ਇਕੋਨਮੀ ਸੰਘਰਸ਼ ਕਰ ਰਹੀ ਹੈ ਤੇ ਆਮ ਲੋਕ ਵੀ ਜਿਹੜੇ ਨੇ ਸੰਘਰਸ਼ ਕਰ ਰਹੇ ਨੇ ਤੇ ਜੇ ਕੋਈ ਝਟਕਾ ਲੱਗਦਾ ਹੈ ਜਾਂ ਝਟਕੇ ਜਿਹੜੇ ਲੱਗਣ ਦੀ ਕੋਈ ਗੱਲ ਹੁੰਦੀ ਹੈ ਕਿ ਤਕੜੀਆਂ ਚੀਜ਼ਾਂ ਝਟਕੇ ਸਹਿ ਜਾਂਦੀਆਂ ਨੇ ਇਸ ਵੇਲੇ ਇਕੋਨਮੀ ਤਕੜੇ ਝਟਕੇ ਸਹਿਣ ਦੀ ਸਥਿਤੀ ਵਿੱਚ ਨਹੀਂ ਹੈ ਬੈਸਟ ਕੰਟਰੀ ਦੀ ਰੈਂਕਿੰਗ ਦੇ ਵਿੱਚ ਕੈਨੇਡਾ ਥੱਲੇ ਖਿਸਕ ਗਿਆ ਇਹ ਰੈਂਕਿੰਗ ਜੋ ਹਰ ਸਾਲ ਵੱਖਰੇ ਵੱਖਰੇ ਅਦਾਰਿਆਂ ਵੱਲੋਂ ਜਿਹੜੀ ਜਾਰੀ ਕੀਤੀ ਜਾਂਦੀ ਹੈ ਪਰ ਥੱਲੇ ਕਿਉਂ ਖਿਸਕਿਆ ਕਿ ਵਾਕਿਆ ਹੀ ਕੈਨੇਡਾ ਹੇਠਾਂ ਨੂੰ ਜਾ ਰਿਹਾ ਜਾਂ ਕੋਈ ਹੋਰ ਕਾਰਨ ਹੈ ਉਹ ਕਾਰਨ ਇੱਕ ਹੋਰ ਹੈਗਾ ਜੀ, ਉਹਦੇ ਬਾਰੇ ਜ਼ਿਕਰ ਕਰਾਂਗੇ ਅੱਗੇ ਚੱਲ ਕੇ। ਇੱਧਰ ਅਲਬਰਟਾ ਦੇ ਵਿੱਚ ਹੀ ਨਹੀਂ, ਬ੍ਰਿਟਿਸ਼ ਕੋਲੰਬੀਆ ਤੇ ਓਨਟੇਰੀਓ ਦੇ ਵਿੱਚ ਅਸੀਂ ਪਿਛਲੇ ਮਹੀਨਿਆਂ ਦੇ ਵਿੱਚ ਸੈਂਕੜੇ ਖਬਰਾਂ ਜਿਹੜੀਆਂ ਨੇ ਐਕਸਟੋਰਸ਼ਨ ਨੂੰ ਲੈ ਕੇ ਸਾਂਝੀਆਂ ਕਰ ਚੁੱਕੇ ਹਾਂ, ਫਰੋਤੀਆਂ ਨੂੰ ਲੈ ਕੇ। ਅਲਬਰਟਾ ਸਰਕਾਰ ਦੱਖਣ ਏਸ਼ੀਆ ਭਾਈਚਾਰੇ ਨੂੰ, ਸਾਊਥ ਏਸ਼ੀਅਨ ਭਾਈਚਾਰੇ ਨੂੰ ਟਾਰਗੇਟ ਕਰਕੇ ਕੀਤੀ ਜਾ ਰਹੀ ਆਰਗੇਨਾਈਜ਼ਡ ਕ੍ਰਾਈਮ ਨੂੰ ਨੱਥ ਪਾਉਣ ਲਈ ਅੱਗੇ ਹੋ ਗਈ ਹੈ ਸਰਕਾਰ ਅਲਬਰਟਾ ਦੀ, ਤੇ $8 million ਦੇ ਫੰਡ ਜਿਹੜੇ ਨੇ ਜਾਰੀ ਕਰ ਦਿੱਤੇ ਨੇ। ਹੋਰ ਖਬਰਾਂ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਡਿਬੇਟ ਦੇ ਵਿੱਚ ਡੋਨਲਡ ਟਰੰਪ ਦੇ ਨਾਲ ਡਿਬੇਟ ਕਰ ਰਹੇ ਸੀ, ਤੇ ਉਸ ਡਿਬੇਟ ਤੋਂ ਬਾਅਦ ਐਸੀ ਉਹਨਾਂ ਦੀ ਰੇਟਿੰਗ ਘਟੀ ਕਿ ਉਹ ਰੇਸ ਦੇ ਵਿੱਚੋਂ ਇਹ ਪਾਸੇ ਹਟ ਗਏ। ਹੁਣ ਉਹਨਾਂ ਦੀ ਪਤਨੀ ਬੋਲੀ ਹੈ, ਬੜੀ ਉਹਨਾਂ ਨੇ ਖਾਸ ਗੱਲ ਕੀਤੀ ਹੈ ਜੋ ਬਾਈਡਨ ਦੀ ਪਤਨੀ ਨੇ, ਕੀ ਕਿਹਾ ਉਹਨਾਂ ਨੇ ਇਹਦੇ ਤੇ ਚਰਚਾ ਕਰਾਂਗੇ। ਉਧਰ ਕੁਛ ਲੋਕਲ ਖਬਰਾਂ ਨੇ, ਉਹਨਾਂ ਤੇ ਚਰਚਾ ਕਰਾਂਗੇ। ਤੇ ਈਦ ਦੇ ਮੌਕੇ ਤੇ ਜੋ ਜਾਨਵਰ ਜ਼ਿਬਾ ਕਰਨ ਦਾ ਰਿਵਾਜ ਹੈ ਜਾਂ ਰੀਤ ਹੈ, ਇਸ ਸਬੰਧੀ ਬੰਗਲਾਦੇਸ਼ ਦੇ ਵਿੱਚ ਇੱਕ ਮੱਝ ਜਿਸਦਾ ਨਾਮ ਡੋਨਲਡ ਟਰੰਪ ਰੱਖ ਦਿੱਤਾ ਗਿਆ ਸੀ, ਸਰਕਾਰ ਨੂੰ ਹੁਕਮ ਦੇਣਾ ਪਿਆ ਕਿ ਇਸ ਮੱਝ ਦੀ ਬਲੀ ਨਾ ਦਿੱਤੀ ਜਾਵੇ। ਕੀ ਕਾਰਨ ਬਣਿਆ, ਕਿਉਂ ਡੋਨਲਡ ਟਰੰਪ ਨਾਮ ਰੱਖਿਆ ਗਿਆ, ਇਹਦੇ ਬਾਰੇ ਚਰਚਾ ਕਰਾਂਗੇ। ਹਲਕੀ ਫੁਲਕੀ ਜੀ ਖਬਰ ਹੈ ਬੇਸਿਕਲੀ। ਤੇ ਨਾਲ 4-time ਸਟੈਲਨੀ ਕੱਪ ਚੈਂਪੀਅਨ 60 ਸਾਲ ਦੀ ਉਮਰ ਦੇ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ ਕਲੌਡ ਲਮਿਊ, ਇਸ ਖਿਡਾਰੀ ਦੇ ਬਾਰੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਸੋ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਖਬਰਾਂ, ਇਹਨਾਂ ਤੇ ਚਰਚਾ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਵੀ ਹੋਰ ਹੈਗੀਆਂ ਨੇ ਕੁਛ ਲੋਕਲ ਖਬਰਾਂ ਜਿਨ੍ਹਾਂ ਤੇ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਰੇਡੀਓ ਸੁਰਸੰਗਮ 94.7 FM ਹਫ਼ਤੇ ਦੇ 20 ਘੰਟੇ ਆਪ ਜੀ ਦੀ ਸੇਵਾ ਦੇ ਵਿੱਚ, ਮੰਡੇ ਟੂ ਫਰਾਈਡੇ 4-6 ਤੇ 8-10 ਦੇ ਪ੍ਰੋਗਰਾਮ ਹੁੰਦੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਹ ਜਿਹੜੀਆਂ ਖਬਰਾਂ ਮੈਂ ਦੱਸੀਆਂ ਨੇ, ਇਹਨਾਂ ਨਾਲ ਚਰਚਾ ਦਾ ਆਗਾਜ਼ ਕਰਾਂਗੇ।

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸੁਰਾ ਦਾ ਦਾਵਾ ਹੈ ਕਿ ਅਲਬਰਟਾ ਵਿਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਵਧੀਆ ਰੇਟ ਲੈਣੇ ਨੇ ਤਾਂ 587-832-1208 ਤੇ ਸੰਪਰਕ ਕਰ ਲਓ 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ ਨੰਬਰ ਹੈ 8257600983। YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ ਜੀ। ਬਿੱਲ ਸਰਕਾਰ ਨੂੰ ਭੇਜਣ ਕੇ ਹੋ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਜੇ ਤੁਸੀਂ ਵਧੀਆ ਡੀਲ ਵੀ ਬਣਾਉਣਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਹੈ 403-903-6757 4039036757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਦੇ ਨੇ, ਇਨ੍ਹਾਂ ਕੋਲੋਂ ਤੁਸੀਂ ਭਰੋਸੇਯੋਗ ਸੇਵਾਵਾਂ ਲੈ ਸਕਦੇ ਹੋ। 403-404-3500 ਇਹਨਾਂ ਦਾ ਫੋਨ ਨੰਬਰ ਹੈ 4034-4335-00। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ, 24 ਘੰਟੇ ਖੁੱਲਦਾ ਹੈ ਜੀ ਰੈਸਟੋਰੈਂਟ ਮਦਰ ਇੰਡੀਆ ਰੈਸਟੋਰੈਂਟ। ਵੈਜ ਨਾਨ ਵੈਜ ਵਸਤਾਂ ਖਾਣ ਲਈ ਜਾਂ ਪਰਿਵਾਰ ਸਮੇਤ ਬੈਠ ਕੇ ਖਾਣ ਲਈ ਜਾਂ ਆਰਡਰ ਕਰਕੇ ਲਿਆਉਣ ਲਈ ਫੋਨ ਨੰਬਰ ਨੋਟ ਕਰ ਲਓ 4034616161। ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿਚ ਪਿਕਸਲ ਫੋਟੋ ਸਟੂਡੀਓ, ਜਿੱਥੋਂ ਤੁਸੀਂ ਸਿਰਫ $7 ਦੇ ਵਿਚ ਪਾਸਪੋਰਟ ਫੋਟੋ ਕਰਵਾ ਸਕਦੇ ਹੋ ਜੀ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਫੈਮਿਲੀ ਫੋਟੋਜ਼, ਬੱਚਿਆਂ ਦੀਆਂ ਫੋਟੋਜ਼, ਬਿਜ਼ਨਸ ਪੋਰਟਰੇਟਸ, ਹੈੱਡਸ਼ਾਟਸ ਸਭ ਕੁਝ ਕਰਵਾ ਸਕਦੇ ਹੋ। ਪ੍ਰਿੰਟ ਵੀ ਫੋਟੋ ਕਰਵਾ ਸਕਦੇ ਹੋ ਅਗਰ ਤੁਸੀਂ ਫੋਟੋ ਵੱਡੀ ਕਰਵਾਉਣੀ ਹੈ, ਫਰੇਮ ਬਣਾਉਣਾ ਤੇ ਉਹ ਵੀ ਕੰਮ ਕਰਦੇ ਹੋਣਗੇ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿਚ। ਫੋਨ ਨੰਬਰ 403-947-0060। ਪਿਕਸਲ ਫੋਟੋ ਸਟੂਡੀਓ। ਗੱਲ ਮੌਸਮ ਦੀ ਕਰਦੇ ਹਾਂ ਜੀ। ਕੈਨੇਡਾ ਦੇ ਵਿਚ ਬਹੁਤ ਵੱਡਾ ਇਹ ਜਿਹੜਾ ਵਿਸ਼ਾਲ ਮੁਲਕ ਹੈ, ਇਸ ਦੇ ਆਪਣੇ ਆਪਣੀਆਂ ਖੂਬਸੂਰਤੀਆਂ, ਆਪਣੇ ਸਟਰੋਂਗ ਪੁਆਇੰਟਸ ਵੀ ਹੈਗੇ ਨੇ, ਪਰ ਜਿਹੜੀ ਸਮੱਸਿਆ ਨਾਲ ਹਰ ਸਾਲ ਜੂਝਣਾ ਪੈਂਦਾ ਹੈ, ਉਹਨਾਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਵੀ ਰਹਿੰਦੇ ਨੇ ਕੈਨੇਡੀਅਨ। ਤੇ ਇਹ ਵੀ ਕਿ ਜਿੰਨਾ ਹਰ ਸਾਲ ਗਰਮੀਆਂ ਦੇ ਵਿਚ ਏਰੀਆ ਵਾਇਲਡ ਫਾਇਰ ਸੀਜ਼ਨ ਦੇ ਦੌਰਾਨ ਜੰਗਲੀ ਅੱਗਾਂ ਦੇ ਵਿਚ ਪੇਟ ਚੜ੍ਹ ਜਾਂਦਾ ਹੈ, ਉਹ ਬਹੁਤ ਸਾਰੇ ਮੁਲਕਾਂ ਨਾਲੋਂ ਵੱਡਾ ਹੈ। ਤੇ ਜੋ ਪਿਛਲੇ ਸਾਲਾਂ ਦੇ ਵਿਚ ਹੋਇਆ, ਉਹਨਾਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਜੰਗਲੀ ਅੱਗਾਂ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈ ਜੀ ਹੁੰਦਾ ਹੈ। ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਇਨ ਕਾਰਪੋਰੇਸ਼ਨ ਦੀ ਜਿਹੜੀ ਇਨਫੋਰਮੇਸ਼ਨ ਹੈ, ਉਹ ਰੋਜ਼ ਅਪਡੇਟ ਸੀਜ਼ਨ ਸ਼ੁਰੂ ਕਰਕੇ ਉਹ ਕਰਦੀ ਹੈ ਕਿ ਕਿੰਨੇ ਏਰੀਏ ਦੇ ਵਿਚ ਜੰਗਲਾਂ ਦੀ ਅੱਗ ਲੱਗੀ ਹੋਈ ਹੈ, ਕਿੱਥੇ ਆਊਟ ਆਫ ਕੰਟਰੋਲ ਹੈ, ਕਿੱਥੇ ਕੰਟਰੋਲ ਚ ਹੈ। ਤੇ ਗਰਮ ਤੇ ਖੁਸ਼ਕ ਮੌਸਮ ਜਿਹੜੇ ਨੇ ਜੀ, ਇਹ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ। ਜੇ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਕਈ ਮਿਲੀਅਨ ਹੈਕਟੇਅਰ ਰਕਬਾ, ਜੇ 1970 ਤੋਂ ਹਿਸਾਬ ਕਿਤਾਬ ਲਾਇਆ ਜਾਵੇ ਤਾਂ ਕਈ ਮਿਲੀਅਨ ਹੈਕਟੇਅਰ, ਇੱਕ ਹੈਕਟੇਅਰ ਦੇ ਵਿਚ 2.5 ਏਕੜ ਹੁੰਦੇ ਨੇ, 2.5 ਏਕੜ ਤੁਸੀਂ ਅੰਦਾਜ਼ਾ ਲਾ ਲਓ। ਤੇ ਜਦੋਂ ਕਿਤਾ ਹਿਸਾਬ ਕਿਤਾਬ ਜਿਹਾ ਰੱਖਿਆ ਜਾਣ ਲੱਗਾ ਤੇ 1980 ਦੇ ਵਿਚ ਕਹਿੰਦੇ ਨੇ ਜਾਂ 81 ਦੇ ਵਿਚ ਕਿ 6 ਮਿਲੀਅਨ ਹੈਕਟੇਅਰ ਤੋਂ ਜ਼ਿਆਦਾ ਰਕਬਾ ਜਿਹੜਾ ਸੀ ਜੰਗਲੀ ਅੱਗਾਂ ਦੇ ਆਪਣੀ ਲਪੇਟ ਦੇ ਵਿਚ ਲੈ ਲਿਆ ਤੇ ਸੜ ਕੇ ਸਵਾਹ ਹੋ ਗਿਆ। ਫਿਰ ਕੁਛ ਸ਼ਾਂਤੀ ਰਹੀ ਤੇ 1999 ਦੇ ਵਿਚ ਇਹ ਅੰਕੜਾ ਜਿਹੜਾ ਸੀ 7.5 ਮਿਲੀਅਨ ਹੈਕਟੇਅਰ ਤੇ ਜਾ ਪਹੁੰਚਾ। ਫਿਰ ਜਿਹੜੇ ਆਉਣ ਵਾਲੇ ਸਾਲ ਸੀ, ਕਿਸੇ ਵਿਚ ਘੱਟ ਕਿਸੇ ਵਿਚ ਵੱਧ, ਪਰ ਇਹ ਕਹਿ ਲਓ ਕਿ ਸਾਲ 2002 ਤੋਂ ਬਾਅਦ ਇਸ ਦਾ ਗ੍ਰਾਫ ਜਿਹੜਾ ਹੈ ਉਹ ਉੱਚਾ ਹੀ ਰਿਹਾ। 2020 ਵਿਚ ਥੋੜਾ ਕੁਆਇਟ ਰਿਹਾ ਕੋਵਿਡ ਦੇ ਸਮੇਂ ਦੌਰਾਨ, ਬਹੁਤਾ ਕੋਈ ਰਿਕਾਰਡ ਨਹੀਂ ਹੈ। ਫਿਰ ਉਹੀ ਪੁਰਾਣਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਜਦੋਂ ਵਰਾ 2023 ਆਇਆ ਤਾਂ ਉਦੋਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਜਿਹੜਾ ਸੀਗਾ ਜੀ ਉਹ ਝੱਲਣਾ ਪਿਆ, ਜਿਸ ਵਿਚ ਇਹ ਕਹਿ ਲਓ ਕਿ ਤਕਰੀਬਨ ਜੋ ਪਹਿਲਾਂ ਸੀ ਉਸ ਨਾਲੋਂ ਕਈ ਗੁਣਾ ਜ਼ਿਆਦਾ ਰਿਕਾਰਡ ਤੋੜ ਬੜਾ ਸਾਬਤ ਹੋਇਆ ਤੇ 17 ਮਿਲੀਅਨ ਹੈਕਟੇਅਰ ਰਕਬਾ ਜੰਗਲਾਂ ਦੀ ਅੱਗ ਨੇ ਸਾੜ ਕੇ ਸੁਆਹ ਕਰ ਦਿੱਤਾ। ਤੇ 2024 ਦੇ ਵਿਚ ਤੇ 25 ਦੇ ਵਿਚ ਥੋੜੀ ਜਿਹੀ ਗਿਰਾਵਟ ਆਈ ਪਰ ਅਜੇ ਵੀ ਜ਼ਿਆਦਾ ਹੈ। ਤੇ ਇਸ ਵਾਰੀ ਜੇ ਅਸੀਂ ਗੱਲ ਕਰੀਏ ਕਿ ਵਾਇਲਡ ਫਾਇਰ ਜਿਹੜੇ ਰਿਸਕ ਨੇ ਉਹਨਾਂ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਨੇ ਅਸੀਂ ਪਰਸੋਂ ਚੌਥ ਆਪ ਜੀ ਨਾਲ ਖ਼ਬਰ ਸਾਂਝੀ ਕੀਤੀ ਸੀ ਕਿ ਨਵੇਂ ਜਹਾਜ਼ ਖਰੀਦੇ ਨੇ, ਨਵੇਂ 10 ਫੈਡਰਲ ਸਰਕਾਰ ਨੇ ਵਾਇਲਡ ਫਾਇਰ ਫਾਈਟਿੰਗ ਜਿਹੜੇ ਨੇ ਏਅਰਕ੍ਰਾਫਟ ਨੇ ਜਿਹਨਾਂ ਵਿਚ ਵਾਟਰ ਬੌਂਬਰ ਨੇ, ਹੋਰ ਕਈ ਚੀਜ਼ਾਂ ਨੇ। ਇੰਨੀ ਜ਼ਿਆਦਾ ਇਹ ਸਮੱਸਿਆ ਰਹੀ ਹੈ ਕਿ ਕਈ ਛੋਟੇ ਛੋਟੇ ਸ਼ਹਿਰ ਸੜਕੇ ਵੀ ਸਵਾਹ ਹੋ ਗਏ, ਉਹਦੇ ਵੱਡੇ ਹਿੱਸੇ ਜਿਹੜੇ ਸੀ ਜੰਗਲੀ ਅੱਗਾਂ ਦੀ ਲਪੇਟ ਵਿਚ ਆ ਗਏ। ਪਿਛਲੇ ਦਿਨਾਂ ਦੇ ਵਿਚ ਜੈਸਪਰ ਸ਼ਹਿਰ ਜਿਹੜਾ
ਨੈਸ਼ਨਲ ਪਾਰਕ ਹੈ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਤੁਸੀਂ ਅੱਜ ਵੀ ਜਾਂਦੇ ਹੋ ਤੇ ਤੁਹਾਨੂੰ ਜੰਗਲੀ ਅੱਗਾਂ ਨਾਲ ਹੋਇਆ ਜਿਹੜਾ ਨੁਕਸਾਨ ਹੈ ਉਹ ਤੁਸੀਂ ਦੇਖ ਸਕਦੇ ਹੋ ਆਪਣੀਆਂ ਅੱਖਾਂ ਨਾਲ। ਤੇ ਜੋ ਇਸ ਵੇਲੇ ਖਬਰ ਜਿਹੜੀ ਹੈ ਕਿ ਵਾਇਲਡ ਫਾਇਰ ਪ੍ਰਪੇਅਰਨੈਸ ਲਈ ਇਸ ਦੀ ਤਿਆਰੀ ਲਈ ਫੈਡਰਲ ਸਰਕਾਰ ਨੇ ਤਕਰੀਬਨ $47.8 million ਜਿਹੜੇ ਨੇ ਉਹ ਰਾਖਵੇਂ ਕਰ ਦਿੱਤੇ ਨੇ ਕਿ ਇਹ ਜਿਹੜਾ ਸਲੋ ਸਟਾਰਟ ਹੈ ਫਾਇਰ ਸੀਜ਼ਨ ਨੂੰ ਭਾਵ ਕਿ ਅਜੇ ਤੱਕ ਬਚਾਅ ਹੈ ਕਾਫੀ ਇਹਦੇ ਬਾਵਜੂਦ ਸਾਨੂੰ ਲੱਗਦਾ ਹੈ ਕਿ ਰਿਸਕ ਹੋਵੇਗਾ ਤੇ ਅਸੀਂ ਇਸ ਸੀਜ਼ਨ ਵਾਸਤੇ ਵਾਇਲਡ ਫਾਇਰ ਦੀ ਪ੍ਰਪੇਅਰਨੈਸ ਵਾਸਤੇ ਤਿਆਰੀ ਲਈ ਅਸੀਂ $47 million ਜਿਹੜੇ ਆ ਉਹ ਇੱਕ ਪਾਸੇ ਰਾਖਵੇਂ ਰੱਖ ਰਹੇ ਹਾਂ। ਸੋ ਵਾਇਲਡ ਫਾਇਰ ਦੀ ਜੰਗਲੀ ਅੱਗਾਂ ਦੀ ਜਿਹੜੀ ਪ੍ਰੈਡਿਕਸ਼ਨ ਹੈ ਉਹ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰੇਰੀ ਸੂਬਿਆਂ ਦੇ ਵਿੱਚ ਜ਼ਿਆਦਾ ਇਸ ਦਾ ਪ੍ਰਭਾਵ ਰਹੇਗਾ। ਖਾਸ ਤੌਰ ਤੇ ਇਸ ਵਾਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਈਐਸਟ ਰਿਸਕ ਇਸ ਵਾਰੀ ਮੰਨਿਆ ਜਾ ਰਿਹਾ ਹੈ। ਸੋ ਟੈਂਪਰੇਚਰਸ ਇਸ ਹਫ਼ਤੇ ਤੋਂ ਵਧੇ ਨੇ ਤੇ ਅਫੀਸ਼ਲਸ ਜਿਹੜੇ ਨੇ ਵਾਰਨਿੰਗ ਦੇ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿ ਵਾਇਲਡ ਫਾਇਰ ਸੀਜ਼ਨ ਜਿਹੜਾ ਹੈ ਉਹ ਤਕੜਾ ਆ ਸਕਦਾ ਹੈ। ਨੈਚੁਰਲ ਰਿਸੋਰਸਿਸ ਕੈਨੇਡਾ ਨੇ ਫੋਰਕਾਸਟ ਕੀਤਾ ਕਿ ਫਾਇਰ ਡੇਂਜਰ ਪੂਰੇ ਕੈਨੇਡਾ ਦੇ ਵਿੱਚ ਹੈ ਤੇ ਜਿਸਦਾ ਸ਼ੁਰੂਆਤ ਜਿਹੜੀ ਜੂਨ ਜੁਲਾਈ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਤੇ ਹੋਰਨਾਂ ਸੂਬੇ ਵੱਲ ਨੂੰ ਫਿਰ ਜਾ ਸਕਦਾ ਹੈ। ਸਾਨੂੰ ਤਿਆਰੀਆਂ ਰੱਖਣੀਆਂ ਪੈਣਗੀਆਂ ਜੀ। ਸੋ ਵੱਡਾ ਇਸ਼ੂ ਹੈ ਤੇ ਇਹ ਵੀ ਕਿ ਜਦੋਂ ਫਿਰ ਜਦੋਂ ਜ਼ਿਆਦਾ ਇਹ ਵੱਧ ਜਾਂਦੀਆਂ ਨੇ ਤੇ ਇਹਨਾਂ ਦਾ ਧੂੰਆਂ ਜਿਹੜਾ ਦੂਰ ਦੁਰਾਡੇ ਤੱਕ ਦੇਖਿਆ ਗਿਆ। ਅਮਰੀਕਾ ਦੇ ਵਿੱਚ ਇਸ ਚੀਜ਼ ਦਾ ਪ੍ਰਚਾਰ ਕੀਤਾ ਗਿਆ ਕਿ ਕੈਨੇਡੀਅਨ ਜੰਗਲਾਂ ਦਾ ਧੂੰਆਂ ਸਾਡੇ ਸ਼ਹਿਰਾਂ ਦੇ ਵਿੱਚ ਆ ਵੜਦਾ ਤੇ ਸਮੋਕ ਵਾਲੀ ਸਥਿਤੀ ਬਣ ਜਾਂਦੀ ਹੈ। ਤੇ ਇੱਥੋਂ ਤੱਕ ਵੀ ਕਿ ਯੂਰਪ ਤੱਕ ਡਿਟੈਕਟ ਕੀਤਾ ਗਿਆ। ਇਸ ਵੇਲੇ ਪੂਰੇ ਕੈਨੇਡਾ ਦੇ ਵਿੱਚ ਵੈਸੇ ਸ਼ਾਂਤੀ ਜਿਹੀ ਹੈ, 65 ਜਗ੍ਹਾ ਤੇ ਵੈਸੇ ਅੱਗ ਲੱਗੀ ਹੋਈ ਹੈ ਜਿਨ੍ਹਾਂ ਚੋਂ 5-6 ਹੈਗੀ ਜਿਹੜੀ ਕਿ ਆਊਟ ਆਫ ਕੰਟਰੋਲ ਹੈ। 2023 ਤੇ 2025 ਬਹੁਤ ਵੱਡੇ ਸਾਲ ਸੀ ਜਦੋਂ ਜੰਗਲੀ ਅੱਗਾਂ ਰਹੀਆਂ ਤੇ ਹੌਟ ਤੇ ਡਰਾਈ ਕੰਡੀਸ਼ਨਸ ਜਿਹਦੇ ਵਿੱਚ ਹਿਊਮਨ ਐਰਰ ਵੀ ਹੈ, ਸ਼ਰਾਰਤ ਵੀ ਹੋ ਜਾਂਦੀ ਹੈ ਕਈ ਵਾਰੀ, ਕੁਦਰਤੀ ਕਾਰਨ ਵੀ ਹੋ ਜਾਂਦੇ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਕੈਨੇਡੀਅਨਾਂ ਨੂੰ ਸਰਕਾਰਾਂ ਨੂੰ ਚੁਕੰਨੇ ਰਹਿਣਾ ਪਵੇਗਾ ਜੀ। ਕੁਦਰਤ ਦਾ ਭੇਤ ਨਹੀਂ ਪਾ ਸਕਦੇ ਲੇਕਿਨ ਇਨਸਾਨਾਂ ਨੇ ਜੋ ਜਿਹੜਾ ਜਿਹੜੀ ਅੱਗ ਲਾਈ ਹੋਈ ਹੈ ਜੀ, ਇਸੇ ਕਰਕੇ ਮੈਂ ਸੋਚ ਰਿਹਾ ਸਾਂ ਕਿ ਸ਼ਾਇਦ ਇਸੇ ਕਰਕੇ ਜਦੋਂ ਜੰਗ ਬੰਦੀ ਹੋ ਜਾਂਦੀ ਤੇ ਉਹਨੂੰ ਸੀਜ਼ ਫਾਇਰ ਕਹਿੰਦੇ ਨੇ। ਤੇ ਇੱਕ ਡਿਪਲੋਮੈਟਿਕ ਪ੍ਰੋਸੈਸ ਇਸ ਵੇਲੇ ਚੱਲ ਰਿਹਾ ਜਿਸ ਵਿੱਚ ਇਹ ਕਿਹਾ ਜਾ ਰਿਹਾ ਕਿ ਜੰਗ ਬੰਦੀ ਜੋ USA ਤੇ ਇਰਾਨ ਦੇ ਦਰਮਿਆਨ ਹੈ ਉਹ ਬਹੁਤ ਕੰਢੇ ਦੇ ਉੱਤੇ ਬੜੇ ਕੱਚੇ ਜਿਹੇ ਧਾਗੇ ਨਾਲ ਇਸ ਵੇਲੇ ਬੱਝੀ ਹੋਈ ਹੈ ਤੇ ਜਿਸ ਦੇ ਬਾਰੇ ਕਿਹਾ ਜਾ ਸਕਦਾ ਕਿ ਉਹ ਕਦੇ ਵੀ ਬ੍ਰੇਕ ਹੋ ਸਕਦੀ ਹੈ। ਤੇ ਇਹਦੇ ਨਾਲ ਹੀ ਫਿਰ ਇਹ ਜਿਹੜੀ ਅਨਸਰਟਨਟੀ ਹੈ ਕਿ ਪਤਾ ਨਹੀਂ ਕੀ ਬਣਨਾ, ਫਿਰ ਮਾਰਕੀਟ ਵੀ ਉਸੇ ਤਰ੍ਹਾਂ ਬਿਹੇਵ ਕਰਦੀ ਹੈ। ਵੈਸੇ ਕੱਚੇ ਤੇਲ ਦੀਆਂ ਕੀਮਤਾਂ 3 ਦਿਨਾਂ ਤੋਂ ਜਿਹੜੀਆਂ ਨੇ ਗਿਰਾਵਟ ਵੱਲ ਨੇ, 3-4 ਦਿਨਾਂ ਤੋਂ। ਇਸ ਵੇਲੇ WTI ਕਰੂਡ ਆਇਲ ਹੈ ਜਿਹੜਾ ਜੀ ਬੈਸਟ ਟੈਕਸਸ ਇੰਟਰਮੀਡੀਏਟ, ਉਹ $88 ਤੇ ਟ੍ਰੇਡ ਹੋ ਰਿਹਾ ਤੇ ਜਿਹੜਾ ਬ੍ਰੈਂਟ ਕਰੂਡ ਹੈ ਜੀ $93.94 ਤੇ ਪਰ ਬੈਰਲ ਟ੍ਰੇਡ ਹੋ ਰਿਹਾ ਜੀ। ਜੇ ਅਮਰੀਕਨ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਗੱਲ ਕੀਤੀ ਜਾਵੇ ਤਾਂ ₹96.43 ਜਿਹੜੇ ਨੇ ਉਹ ਇਸ ਵੇਲੇ ਇੱਕ ਅਮਰੀਕਨ ਦੇ ਮਿਲਣਗੇ, 97 ਦੇ ਆਸ ਪਾਸ ਪਹੁੰਚਦਾ ਹੋਇਆ। ਪਿਛਲੇ ਕੁਛ ਦਿਨਾਂ ਦੇ ਵਿੱਚ ਥੋੜੀ ਜਿਹੀ ਮਜ਼ਬੂਤੀ ਆਈ ਸੀ ਰੁਪਏ ਦੇ ਵਿੱਚ, ਫਿਰ ਵਾਪਸੀ ਉਹੀ ਕਹਾਣੀ। ਅੱਜ ਜੇ ਗੱਲ ਕਰੀਏ ਤਾਂ ਪਿਛਲੇ 2 ਦਿਨਾਂ ਨਾਲੋਂ 1 ਰੁਪਈਆ 1.5 ਰੁਪਈਆ ਵੱਧ ਮਿਲ ਰਿਹਾ ਫਿਰ ਵੀ। ਸੋ 96 ਰੁਪੀਜ਼ ਐਂਡ 45 ਸੈਂਟਸ ਨੇ ਜੀ ਪੈਸੇ ਮਿਲਣਗੇ। ਤੇ ਜੇ ਕੈਨੇਡੀਅਨ ਦੀ ਗੱਲ ਕਰੀਏ ਤਾਂ ਕੈਨੇਡੀਅਨ ਪਹਿਲਾਂ 70 ਤੋਂ ਟੱਪ ਗਿਆ ਸੀ ਵਾਹਵਾ ਹੀ, ਫਿਰ ਕਮਜ਼ੋਰੀ ਆਈ ਤੇ ਕੁਛ ਦਿਨ ਪਹਿਲਾਂ ਜਿਹੜੀ ਇਸ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ ਤਕਰੀਬਨ 68.5 ਜਾਂ 67 ਦੇ ਲਾਗੇ ਪਹੁੰਚ ਗਿਆ ਸੀ। ਸੋ ਇਸ ਵੇਲੇ ਫਿਰ ਥੋੜਾ ਜਿਹਾ ਉਛਾਲ ਹੈ ਤੇ ਕੈਨੇਡੀਅਨ ਡਾਲਰ ਅਗਰ ਤੁਸੀਂ ਅੱਜ ਇੱਕ ਤੁਹਾਡੇ ਕੋਲ ਹੈ ਤੇ ਉਸਦੇ ਤੁਹਾਨੂੰ ₹69.44 69 ਰੁਪੀਜ਼ ਐਂਡ 44 ਪੈਸੇ ਇੰਡੀਅਨ ਜਿਹੜੇ ਨੇ ਉਹ ਮਿਲ ਸਕਦੇ ਨੇ। ਹੁਣ ਗੱਲ ਅਸੀਂ ਕਰ ਲੈਂਦੇ ਹਾਂ ਕਿ ਕੀ ਚੱਲ ਰਿਹਾ ਲੇਟੈਸਟ ਜਿਹੜੀ ਇਹ ਹੈ ਵਾਈਟ ਹਾਊਸ ਤੋਂ ਜੋ ਜਾਣਕਾਰੀ ਜਿੰਨੀ ਸਾਡੇ ਕੋਲ ਹੈ ਕਿ ਇੱਕ 60 ਦਿਨਾਂ ਦੀ ਜੰਗ ਬੰਦੀ ਤੇ ਦੋਵੇਂ ਧਿਰਾਂ ਕੰਮ ਕਰ ਰਹੀਆਂ ਨੇ ਤੇ ਐਗਰੀਮੈਂਟ ਮਾੜਾ ਮੋਟਾ ਜਿਹੜਾ ਸਿਰੇ ਚੜ੍ਹਦਾ ਨਜ਼ਰ ਆ ਰਿਹਾ ਤੇ ਅਗਾਂਹ ਵਾਸਤੇ ਗੱਲਬਾਤ ਲਈ ਇਸ ਵਿੱਚ ਜਗ੍ਹਾ ਛੱਡੀ ਜਾਵੇਗੀ। ਪਰ ਇਸ ਰਸਮੀ ਫਰੇਮਵਰਕ ਨੂੰ ਅਜੇ ਤੱਕ ਡੋਨਲਡ ਟਰੰਪ ਦੀ ਮਨਜ਼ੂਰੀ ਨਹੀਂ ਹੈ।
ਤੇ ਨਾ ਇਸ ਨੂੰ ਇਰਾਨ ਨੇ ਅਜੇ ਤੱਕ ਕਨਫਰਮ ਕੀਤਾ। ਸੋ ਹਫ਼ਤਾ ਜਿਹੜਾ ਹੈ ਆ ਖਤਮ ਹੋਣ ਦੇ ਕੰਢੇ ਆ ਗਿਆ ਤੇ ਇਸ ਹਫ਼ਤੇ ਦੇ ਵਿੱਚ ਇਹ ਜੋ ਜੰਗ ਬੰਦੀ ਹੈ, ਕਈ ਵਾਰੀ ਇਸ ਤਰ੍ਹਾਂ ਲੱਗਾ ਕਿ ਜੰਗ ਬੰਦੀ ਹੁਣ ਵੀ ਇਸ ਦੀ ਉਲੰਘਣਾ ਹੋਈ, ਹੁਣ ਵੀ ਹੋਈ ਸੀਜ਼ ਫਾਇਰ ਦੀ, ਤੇ 8 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਜੰਗ ਬੰਦੀ ਤੇ ਜਿੰਨਾ ਦੇਰ ਲੜਾਈ ਹੋਈ ਹੈ ਉਸ ਤੋਂ ਜ਼ਿਆਦਾ ਦੇਰ ਇਹ ਸ਼ਾਂਤੀ ਵਾਲਾ ਹਿੱਸਾ ਰਿਹਾ। ਜੋ ਤਾਜ਼ਾ ਹਮਲੇ ਜਿਹੜੇ ਅਮਰੀਕਾ ਨੇ ਕੀਤੇ ਸੀ, ਜਿਸ ਵਿੱਚ US ਸੈਂਟਰਲ ਕਮਾਂਡ ਨੇ ਇਹਨਾਂ ਨੂੰ ਗਰਾਊਂਡ ਕੰਟਰੋਲ ਸਾਈਟ ਵਗੈਰਾ ਕਿਹਾ ਸੀ ਸਾਊਥ ਇਰਾਨ ਦੇ ਪੋਰਟ ਸਿਟੀ ਬੰਦਰ ਅਬਾਸ ਦੇ ਵਿੱਚ, ਤੇ ਇਰਾਨ ਨੇ ਕਿਹਾ ਸੀ ਕਿ ਅਸੀਂ ਜਵਾਬ ਜ਼ਰੂਰ ਦੇਵਾਂਗੇ, ਤੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਨੇ ਕਿਹਾ ਕਿ ਇਹਨਾਂ ਨੇ ਅਮਰੀਕਨ ਏਅਰਬੇਸ ਤੇ ਹਮਲਾ ਕੀਤਾ, ਇਹ ਨਹੀਂ ਦੱਸਿਆ ਕਿ ਕਿਹੜੇ ਤੇ। ਤੇ ਹਾਲਾਂਕਿ ਬਾਅਦ ਵਿੱਚ ਇਹ ਖਬਰ ਸ਼ਾਇਦ ਆਈ ਹੈ ਕਿ ਕੁਵੈਤ ਦੇ ਉੱਪਰ ਇੱਕ ਬਲਿਸਟਿਕ ਮਿਜ਼ਾਈਲ ਜਿਹੜੀ ਉਹਨੂੰ ਇੰਟਰਸੈਪਟ ਕੀਤਾ ਗਿਆ, ਜਿੱਥੇ ਕਿ ਅਮਰੀਕਾ ਦੇ ਕਈ ਸਾਰੇ ਬੇਸ ਹੈਗੇ ਨੇ। ਸੋ ਇਸ ਵੇਲੇ ਜੰਗ ਬੰਦੀ ਹੋਣ ਦੇ ਆਸਾਰ ਨੇ, ਪਰ ਕਿਤੇ ਪੱਕੀ ਕੋਈ ਖਬਰ ਨਹੀਂ ਆ ਰਹੀ ਹੈ। ਤੇ ਇਸ ਵੇਲੇ ਅਸੀਂ ਸਿਰਫ ਇਹੋ ਕਹਿ ਸਕਦੇ ਹਾਂ ਕਿ ਜੰਗ ਬੰਦੀ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ। ਬਾਕੀ ਅਸੀਂ ਪਿਛਲੇ ਕਈ ਦਿਨਾਂ ਤੋਂ ਅਸੀਂ ਉਹ ਕਹਿ ਰਹੇ ਹਾਂ, ਤੇ ਇਹਦੇ ਬਾਰੇ ਅਪਡੇਟ ਹਾਲ ਦੀ ਘੜੀ ਹੋਈ ਹੈ ਕਿ US ਅਧਿਕਾਰੀ ਕਹਿੰਦੇ ਨੇ ਕਿ ਸਾਡੀ ਡੀਲ ਸਿਰੇ ਚੜ੍ਹਨ ਵਾਲੀ ਹੈ ਤੇ ਅਸੀਂ ਬਿਲਕੁਲ ਲਾਗੇ ਪਹੁੰਚੇ ਹੋਏ। ਤਾਂ ਹਾਲਾਂਕਿ ਇਹ ਵੀ ਕੋਈ ਪਹਿਲੀ ਵਾਰ ਨਹੀਂ ਸੀ ਸੁਣ ਰਹੇ ਕਿ ਬਸ ਜੀ ਕੰਮ ਹੁਣ ਤਿਆਰ ਹੈ, ਇਹ ਕਈ ਵਾਰਾਂ ਸੁਣਿਆ ਸੀ। ਤੇ ਹੁਣ ਅਮਰੀਕਾ ਦੇ ਅਧਿਕਾਰੀਆਂ ਦਾ ਇਹ ਕਹਿਣਾ, ਨਿਊਯਾਰਕ ਟਾਈਮਜ਼ ਅਖਬਾਰ ਦੇ ਹਵਾਲੇ ਨਾਲ ਕੁਛ ਮਿੰਟ ਪਹਿਲਾਂ ਇਹ ਖਬਰ ਕਹੀ ਕਿ ਅਸੀਂ ਜਿਹੜਾ ਕਿਸੇ ਨਤੀਜੇ ਤੇ ਪਹੁੰਚਣ ਵਾਲਿਆਂ ਤੇ ਲੱਗਦਾ ਕਿ ਕਿਤੇ ਨਾ ਕਿਤੇ ਪਹੁੰਚ ਜਾਵਾਂਗੇ। ਸੋ ਇਰਾਨ ਵਾਰ ਦੇ ਲਾਈਵ ਅਪਡੇਟਸ ਜਿਹੜੇ ਨੇ ਜੀ, ਜਿੰਨੇ ਕਿ ਇਸ ਵੇਲੇ ਹੈਗੇ ਨੇ, ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੇ ਨੇ ਜੀ। ਪੂਰੀ ਦੁਨੀਆ ਵਿੱਚ ਇਸ ਲੜਾਈ ਦੇ ਅਸਰ ਦੇਖਣ ਨੂੰ ਮਿਲੇ ਨੇ ਤੇ ਇੱਧਰ ਅਮਰੀਕਾ ਦੇ ਵਿੱਚ ਇਸ ਦਾ ਅਸਰ ਇਹ ਨਹੀਂ ਕਿ ਉਹਨਾਂ ਦੇ ਆਪਣੇ ਕਿਸੇ ਜਿਹੜੇ ਅੰਤਰਰਾਸ਼ਟਰੀ ਸਿਸਟਮ ਆ ਉਹਦੇ ਉੱਪਰ ਹੀ ਹੋਇਆ, ਬਲਕਿ ਇਸ ਦੇ ਬਹੁਤ ਸਾਰੇ ਹੋਰ ਵੀ ਕਈ ਪਹਿਲੂ ਨੇ ਜੋ ਆਰਥਿਕਤਾ ਤੇ ਸਿੱਧੇ ਅਸਿੱਧੇ ਤੌਰ ਤੇ ਅਸਰ ਪਿਆ, ਸਾਨੂੰ ਉਸ ਨੂੰ ਵੀ ਦੇਖਣਾ ਚਾਹੀਦਾ। US ਦੇ ਵਿੱਚ ਇਨਫਲੇਸ਼ਨ 3 ਸਾਲ ਦੇ ਵਿੱਚ ਸਭ ਤੋਂ ਉੱਚੇ ਪੱਧਰ ਤੇ ਹੈ, ਮਹਿੰਗਾਈ ਦੀ ਦਰ ਤੇ ਇਸਦਾ ਜਿਹੜਾ ਅੰਕ ਹੈ ਉਹ 5.5 ਤੇ ਪਹੁੰਚ ਗਿਆ ਤੇ ਇਸ ਵਿੱਚ ਬਹੁਤਾ ਕਰਕੇ ਕੰਟਰੀਬਿਊਸ਼ਨ ਜਿਹੜਾ ਹੈ ਉਹ ਇਹੋ ਹੀ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਬਹੁਤਾ ਕੰਟਰੀਬਿਊਸ਼ਨ ਤੇਲ ਤੇ ਜਿਹੜਾ US ਦੇ ਵਿੱਚ ਗੈਸੋਲੀਨ ਤੇ ਡੀਜ਼ਲ ਦੀਆਂ ਕੀਮਤਾਂ ਦਾ ਹੈ, ਗੈਸ ਦਾ। ਪਰਸਨਲ ਕੰਜ਼ਪਸ਼ਨ ਐਕਸਪੈਂਡੀਚਰ ਜਿਹੜੇ ਨੇ US ਫੈਡਰਲ ਰਿਜ਼ਰਵ ਦੇ, ਜਿਹੜਾ ਇਹਨੂੰ ਮੈਜਰ ਕਰਦਾ ਇਨਫਲੇਸ਼ਨ ਨੂੰ, ਜਿਵੇਂ ਕੈਨੇਡਾ ਵਿੱਚ ਬੈਂਕ ਆਫ ਕੈਨੇਡਾ ਕਰਦੀ ਹੈ, BOFC ਕਰਦੀ ਹੈ, ਉਹ ਪਿਛਲੇ ਸਾਲ ਅਪ੍ਰੈਲ ਦੇ ਵਿੱਚ 3.8 ਸੀ ਤੇ ਇਸ ਵੇਲੇ 5.5 ਜਿਹੜਾ ਹੈ ਉਹ ਹੋ ਚੁੱਕਾ ਹੈ। ਤੇ ਮਾਰਚ ਦੇ ਵਿੱਚ ਇਸ ਵਿੱਚ ਕਾਫੀ ਵਾਧਾ ਹੋਇਆ ਤੇ ਡਿਪਾਰਟਮੈਂਟ ਆਫ ਕਾਮਰਸ ਬਿਊਰੋ ਆਫ ਇਕਨੋਮਿਕ ਐਨਾਲਿਸਿਸ ਦੀ ਰਿਪੋਰਟ ਦੇ ਵਿੱਚ ਅੱਜ ਇਹ ਖੁਲਾਸਾ ਹੋਇਆ। ਪਰਸਨਲ ਕੰਜ਼ਪਸ਼ਨ ਐਕਸਪੈਂਡੀਚਰ ਜਿਹੜਾ ਪ੍ਰਾਈਸ ਇੰਡੈਕਸ ਹੈ ਉਹ ਮਾਰਚ ਨਾਲੋਂ ਵੀ ਜਿਹੜਾ ਹੈ ਉਹ 0.4% ਵਧਿਆ, ਜਦਕਿ ਮਾਰਚ ਵਿੱਚ ਫਰਵਰੀ ਨਾਲੋਂ 0.7% ਵਧਿਆ ਸੀ। ਓਵਰਆਲ ਸਮਾਨ ਦੀਆਂ ਕੀਮਤਾਂ ਜਿਹੜੀਆਂ ਨੇ 0.7% ਉੱਚੀਆਂ ਗਈਆਂ ਨੇ। ਸਭ ਤੋਂ ਵੱਡਾ ਜੰਪ ਪੈਟਰੋਲ ਪੰਪਸ ਤੇ ਸੀ, ਔਰ ਜਿੱਥੇ ਪ੍ਰਾਈਸ ਜਿਹੜੀ ਸੀ 5.5% ਰਾਈਜ਼ ਕੀਤੀਆਂ। ਸੋ ਐਵਰੇਜ ਪ੍ਰਾਈਸ ਜਿਹੜੀ ਹੈ 1 ਗੈਲਨ ਲੀਟਰ ਪੈਟਰੋਲ ਦੀ ਜਿਹੜੀ ਸੀਗੀ ਜੀ, ਜੋ ਕਿ ਉਹ ਹੈ 4.42 ਅਮਰੀਕਨ, $4.42, ਜੋ ਕਿ 1 ਮਹੀਨਾ ਪਹਿਲਾਂ ਸੀ $4.17 ਤੇ ਫਰਵਰੀ ਦੇ ਵਿੱਚ 28 ਨੂੰ ਜਦੋਂ ਹਮਲਾ ਹੋਇਆ ਉਸ ਤੋਂ 1 ਦਿਨ ਪਹਿਲਾਂ ਸੀ $2.98। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਕਿੰਨੀਆਂ ਵਧੀਆਂ ਨੇ। ਇਸ ਤੋਂ ਇਲਾਵਾ ਫੂਡ ਦੀਆਂ ਕੀਮਤਾਂ ਵੀ ਅਮਰੀਕਾ, ਮੈਂ ਸਾਰੀਆਂ ਖਬਰਾਂ ਅਮਰੀਕਾ ਦੀ ਸਾਂਝੀਆਂ ਕਰ ਰਹੇ ਜੀ ਅਜੇ, ਫੂਡ ਦੀਆਂ ਕੀਮਤਾਂ ਬਹੁਤ ਵਧੀਆਂ ਨੇ ਤੇ ਹਾਊਸਿੰਗ ਤੇ ਯੂਟਿਲਿਟੀ ਕੋਸਟ, ਯੂਟਿਲਿਟੀ ਭਾਵ ਤੇਲ ਆਪਣੇ ਬਿਜਲੀ ਪਾਣੀ ਵਗੈਰਾ ਹੋਰ ਸਾਰਾ, ਇਹ ਵੀ 0.6% ਵਧਿਆ।
ਕੰਜ਼ਿਊਮਰ ਸਪੈਂਡਿੰਗ ਵੀ ਜਿਹੜੀ ਹੈ 0.5% ਵਧੀ ਹੈ। ਸੋ ਆਪਣੀਆਂ ਸੇਵਿੰਗਸ ਨੂੰ ਛੇੜ ਰਹੇ ਨੇ ਅਮਰੀਕਨ, ਜਿਹੜੀਆਂ ਉਹਨਾਂ ਨੇ ਸੇਵਿੰਗ ਕੀਤੀਆਂ ਹੋਈਆਂ ਸੀ ਨਾ, ਹੁਣ ਉਹਦੇ ਵਿੱਚੋਂ ਖਰਚ ਰਹੇ ਨੇ ਜੀ ਮਾਇਆ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਮਰੀਕਾ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਪੈਦਾ ਹੋਏ ਨੇ, ਤੇ ਜਿਹੜੀ ਜੰਗ ਦੀ ਮਾਰ ਹੈ ਉਹ ਆਮ ਲੋਕਾਂ ਦੀ ਜੇਬ ਤੇ ਕਿਵੇਂ ਪਈ ਆ। ਸੋ ਇਨਫਲੇਸ਼ਨ ਦੇ ਵਧਣ ਦੇ ਨਾਲ ਫੈਡਰਲ ਰਿਜ਼ਰਵ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਪ੍ਰੈਸ਼ਰ ਬਹੁਤ ਹੈ, ਤੇ ਜੂਨ 16-17 ਨੂੰ ਉਹਨਾਂ ਨੇ ਬੈਂਕ ਦੀ ਫਸਟ ਪਾਲਿਸੀ ਦੀ ਮੀਟਿੰਗ ਦੇ ਅੰਦਰ ਕੋਈ ਨਵੇਂ ਐਲਾਨ ਵੀ ਕਰਨੇ ਨੇ, ਤੇ ਉਹ ਇੰਟਰਸਟ ਰੇਟ ਦੇ ਬਾਰੇ ਫਿਰ ਨਵਾਂ ਐਲਾਨ ਕਰ ਸਕਦੇ ਨੇ। ਆਪ ਜੀ ਨੂੰ ਪਤਾ ਹੈ ਕਿ US ਮਾਰਕੀਟਸ ਜਿਹੜੀਆਂ ਨੇ ਉਹ ਇਨਫਲੇਸ਼ਨ ਦੇ ਬਾਵਜੂਦ ਉਹ ਉੱਚੀਆਂ ਨੇ, ਤੇ ਮਾਰਕੀਟਸ ਠੀਕ ਠਾਕ ਨੇ, ਪਰ ਇਧਰੋਂ ਲੋਕਾਂ ਦੀ ਜੇਬ ਤੇ ਕਾਫੀ ਬੁਰਾ ਅਸਰ ਪਿਆ ਹੈ ਇਸ ਲੜਾਈ ਦਾ। ਹੁਣ ਅਸੀਂ ਜੀ ਗੱਲ ਕਰਾਂਗੇ ਆਪ ਜੀ ਨਾਲ ਅਲਬਰਟਾ ਦੀ। ਅਲਬਰਟਾ ਦੇ ਵਿੱਚ ਜਿਹੜਾ ਹੈ ਉਹ ਸੈਪਰੇਸ਼ਨ ਦਾ ਰੌਲਾ ਪਿਆ ਹੋਇਆ, ਤੇ ਇਹ ਸੈਪਰੇਸ਼ਨ ਦੇ ਸਵਾਲ ਤੋਂ ਹੁਣ ਕੋਈ ਵਾਂਝਾ ਨਹੀਂ ਰਹਿ ਸਕੇਗਾ। ਇਹਦੇ ਲਈ ਸਰਕਾਰ ਹੁਣ ਕੀ ਕਰ ਰਹੀ ਹੈ, ਤੇ ਆਪਸੀ ਜਿਹੜਾ ਏਜੰਡਾ ਹੈ ਪਾਰਟੀ ਦਾ UCP ਦਾ, ਕਿ ਉਹਦੇ ਮੈਂਬਰ ਹੁਣ ਕੀ ਕਹਿੰਦੇ ਨੇ ਤੇ ਉਹ ਅਸਲ ਵਿੱਚ ਕੀ ਚਾਹੁੰਦੇ ਨੇ, ਇਹਦੇ ਬਾਰੇ ਵੀ ਚਰਚਾ ਜਾਰੀ ਰਹੇਗੀ। ਤੇ ਅਸੀਂ ਖਬਰਾਂ ਸਾਂਝੇ ਕਰਾਂਗੇ, ਤੇ ਪ੍ਰੋਗਰਾਮ ਵਿੱਚ ਮਦਰ ਇੰਡੀਆ ਰੈਸਟੋਰੈਂਟ ਦੇ ਸਹਿਯੋਗ ਦੇ ਨਾਲ ਜੋ ਅਸੀਂ ਗਿਫਟ ਕਾਰਡ ਦੇਣੇ ਨੇ ਹੁਣ ਅਸੀਂ ਉਹਨਾਂ ਦੀ ਗੱਲ ਕਰ ਲੈਂਦੇ ਹਾਂ, ਤੇ ਆਪ ਜੀ ਨਾਲ ਸਵਾਲ ਸਾਂਝਾ ਕਰਦੇ ਹਾਂ। ਸਵਾਲ ਅੱਜ ਦਾ ਕੀ ਹੈ ਜੀ, ਪੰਜਾਬ ਦੇ ਬਾਰੇ ਹੈ ਸਵਾਲ, ਤੇ ਨੋਟ ਕਰ ਲਓ ਸਵਾਲ ਤੁਸੀਂ, ਤੇ ਸਵਾਲ ਦਾ ਜਵਾਬ ਤੁਸੀਂ ਸਾਨੂੰ ਜਾਂ ਕਾਲ ਕਰਕੇ ਦੇਣਾ, ਤੇ ਜਾਂ ਤੁਸੀਂ ਸਵਾਲ ਦਾ ਜਵਾਬ ਜਿਹੜਾ ਹੈ ਸਾਨੂੰ ਲਿਖ ਕੇ ਭੇਜਣਾ ਜੀ ਵਟਸਐਪ ਤੇ 400-3902-1323 403-902-1323, ਔਰ ਸਵਾਲ ਦਾ ਜਵਾਬ ਦੇਣ ਲਈ ਇਹ ਸਾਡਾ ਨੰਬਰ ਨੋਟ ਕਰ ਲਓ ਤੇ ਸਵਾਲ ਸੁਣੋ। ਪੰਜਾਬ ਦੇ ਬਿਸਤ ਦੁਆਬ ਖੇਤਰ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ, ਪੰਜਾਬ ਦੇ ਬਿਸਤ ਦੁਆਬ ਏਰੀਏ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ, ਉਹ ਜ਼ਿਲ੍ਹਿਆਂ ਦੇ ਤੁਸੀਂ ਨਾਮ ਦੱਸਣੇ ਨੇ ਜੀ, ਲਿਖ ਕੇ ਭੇਜਣੇ, ਲਿਖ ਕੇ ਭੇਜ ਦਿਓ, ਤੁਸੀਂ ਕਾਲ ਕਰਕੇ ਸਾਨੂੰ ਜਵਾਬ ਦੇਣਾ ਹੈ ਤੇ ਕਾਲ ਕਰ ਲਓ, ਪਰ ਦੱਸਣਾ ਇਹ ਹੈ ਜੀ ਕਿ ਪੰਜਾਬ ਦੇ ਬਿਸਤ ਦੁਆਬ ਜਿਹੜਾ ਏਰੀਆ ਹੈ ਉਹਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ, ਕਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਨਾਮ ਤੁਸੀਂ ਦੱਸਣੇ ਨੇ। 403-902-1323 403-902-1323 ਤੇ ਕਾਲ ਕਰਕੇ ਤੁਸੀਂ ਸਾਨੂੰ ਸਵਾਲ ਦਾ ਜਵਾਬ ਜਾਂ ਨੋਟ ਕਰਵਾ ਦਿਓ ਜਾਂ ਲਿਖ ਕੇ ਭੇਜ ਦਿਓ ਵਟਸਐਪ ਤੇ ਇਸੇ ਨੰਬਰ ਤੇ। ਨੋਰਮਲ ਜਿਹੜਾ ਮੈਸੇਜ ਹੁੰਦਾ ਜੀ ਉਹ ਨਾ ਭੇਜੋ, SMS ਨਾ ਭੇਜੋ, ਟੈਕਸਟ ਸਿਰਫ ਵਟਸਐਪ ਤੇ ਕਰੋ। ਪੰਜਾਬ ਦੇ ਬਿਸਤ ਦੁਆਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ, 403-902-1323।

0: ਖਬਰਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਅਲਬਰਟਾ ਦੀ ਸਿਆਸਤ ਵਿੱਚ ਇਸ ਵੇਲੇ ਜਿਹੜੀ ਵੱਡੀ ਖਬਰ ਜਿਹੜੀ ਜ਼ਿਆਦਾ ਚਰਚਾ ਵਿੱਚ ਹੈ ਉਹ ਹੈ ਕਿ ਪ੍ਰੈਮੀਅਰ ਡੈਨੀਅਲ ਸਮਿਥ ਅਤੇ ਉਹਨਾਂ ਦੀ ਆਪਣੀ ਹੀ UCP ਪਾਰਟੀ ਦੇ ਪ੍ਰਧਾਨ ਰੌਬ ਸਮਿਥ ਵਿਚਾਲੇ ਕੁਛ ਮਤਭੇਦ ਉਭਰ ਕੇ ਸਾਹਮਣੇ ਆਏ ਨੇ। ਕਾਲਰ ਨੇ ਸਾਡੇ ਕੋਲ ਉਹਨਾਂ ਦੀ ਗੱਲ ਕਰ ਲਈ ਹੈ ਜੀ। ਸੁਰ ਸਿੰਘ ਰੇਡੀਓ ਹੈਲੋ ਜੀ ਸਤਿ ਸ੍ਰੀ ਅਕਾਲ ਜੀ। ਰੇਡੀਓ ਦੀ ਆਵਾਜ਼ ਬੰਦ ਕਰਿਓ ਜੀ, ਰੇਡੀਓ ਦੀ ਆਵਾਜ਼ ਬੰਦ ਕਰਕੇ ਫੇਰ ਕਾਲ। ਹਾਂ ਜੀ ਹੈਲੋ ਜੀ ਜੀ ਰੇਡੀਓ ਦੀ ਆਵਾਜ਼ ਬੰਦ ਕਰੋ ਜੀ ਪਹਿਲਾਂ, ਫੇਰ ਆਵਾਜ਼ ਗੱਲਬਾਤ ਸਹੀ ਹੋਊਗੀ। ਸਤਿ
1: ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰੇਡੀਓ ਦੀ ਆਵਾਜ਼ ਬੰਦ ਕਰਿਓ ਜੀ।
0: ਤੁਸੀਂ ਫੋਨ ਦੇ ਵਿੱਚੋਂ ਜੀ ਸਾਡੇ ਨਾਲ ਗੱਲਬਾਤ ਕਰੋ, ਰੇਡੀਓ ਤੋਂ ਆਵਾਜ਼ ਨਾ ਸੁਣੋ ਕਿਰਪਾ ਕਰਕੇ। ਹਾਂ ਜੀ ਮੇਰਾ ਖਿਆਲ ਕਿ ਦੁਬਾਰਾ ਅਸੀਂ ਕਾਲ ਕਰ ਲੈਂਦੇ ਜੀ, ਸਰੋਤੇ ਦੁਬਾਰਾ ਕਾਲ ਕਰ ਲੈਣ ਤੇ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਜਦੋਂ ਤੁਸੀਂ ਕਾਲ ਕਰਨੀ ਹੈ ਜੀ ਰੇਡੀਓ ਸੈੱਟ ਦੀ ਆਵਾਜ਼ ਜਿਹੜੀ ਹੈ ਉਸਨੂੰ ਬੰਦ ਕਰ ਲਿਆ ਕਰੋ, ਇਹ ਬੇਨਤੀ ਹੈ, ਨਹੀਂ ਤੇ ਉਹ ਕਨਫਿਊਜ਼ਨ ਦਿੰਦਾ ਜੀ। ਪੰਜਾਬ ਦੇ ਬਿਸਤ ਦੁਆਬ ਖੇਤਰ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ, ਇਹ ਸਾਡਾ ਅੱਜ ਦਾ ਸਵਾਲ ਹੈ ਤੇ ਸਵਾਲ ਦਾ ਜਵਾਬ ਤੁਸੀਂ ਦੇਣਾ ਸਾਨੂੰ ਕਾਲ ਕਰਕੇ। ਸੁਰ ਸਿੰਘ ਰੇਡੀਓ
2: ਹੈਲੋ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
2: ਸਵਾਲ ਦਾ ਜਵਾਬ ਸੀਗਾ ਜੀ ਚਾਰ ਜ਼ਿਲ੍ਹੇ ਆਉਂਦੇ ਨੇ ਬਿਸਤ ਦੁਆਬ ਦੇ ਵਿੱਚ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ।
0: ਕੀ ਨਾਮ ਤੁਹਾਡਾ ਵੀਰ ਜੀ?
2: ਸ਼ੁਭਮ ਠਾਕੁਰ।
0: ਸ਼ੁਭਮ ਠਾਕੁਰ ਜੀ ਫੋਨ ਦੇ ਚਾਰ ਡਿਜਿਟ ਬੋਲੋ।
2: 8700।
0: 8700।
2: ਹਾਂਜੀ
0: ਠੀਕ ਹੈ ਜੀ, ਥੈਂਕ ਯੂ। ਤੁਸੀਂ ਵੀ ਕਾਲ ਕਰ ਸਕਦੇ ਹੋ ਜੀ, ਦੱਸਣਾ ਕਿ ਬਿਸਤ ਦੁਆਬ ਏਰੀਆ ਜਿਹੜਾ ਪੰਜਾਬ ਦਾ ਉਹਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ, ਜਾਂ ਤੁਸੀਂ ਕਾਲ ਕਰ ਲਓ ਸਾਨੂੰ 403-902-1323 ਤੇ, 403-902-1323 ਤੇ, ਜਾਂ ਤੁਸੀਂ ਸਾਨੂੰ ਲਿਖ ਕੇ ਇਹ ਮੈਸੇਜ ਵਟਸਐਪ ਤੇ ਭੇਜ ਦਿਓ ਜੀ ਇਸੇ ਨੰਬਰ ਤੇ, ਤੇ ਅਸੀਂ ਗੱਲਬਾਤ ਜਾਰੀ ਰੱਖਦੇ ਹਾਂ। ਜੋ UCP ਦੇ ਪਾਰਟੀ ਦੇ ਪ੍ਰਧਾਨ ਰੌਬ ਸਮਿਥ ਤੇ ਪ੍ਰੈਮੀਅਰ ਡੈਨੀਅਲ ਸਮਿਥ ਦੇ ਵਿਚਕਾਰ ਕੁਛ ਇਸ ਮਾਮਲੇ ਤੇ ਮਤਭੇਦ ਸਾਹਮਣੇ ਆਏ ਨੇ, ਸਾਡੇ ਕੋਲ ਫੇਰ ਕਾਲ ਨੇ ਜੀ। ਸੁਰ ਸਿੰਘ ਰੇਡੀਓ
3: ਹੈਲੋ
0: ਜੀ
3: ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਜਵਾਬ ਦਿਓ ਜੀ, ਕੀ ਨਾਮ ਤੁਹਾਡਾ?
3: ਅਮਰਜੀਤ ਸਿੰਘ
0: ਜੀ।
3: ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ।
0: ਤੁਹਾਡੇ ਫੋਨ ਦੇ ਚਾਰ ਅੱਖਰ ਜੀ?
3: 5864।
0: 5864 ਠੀਕ ਹੈ ਜੀ, ਮਿਹਰਬਾਨੀ, ਥੈਂਕ ਯੂ।
3: ਓਕੇ
0: ਸਰ ਸਿੰਘ ਰੇਡੀਓ
4: ਹੈਲੋ ਜੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ।
4: ਹਾਂਜੀ ਮੈਨੂੰ ਲੱਗਦਾ ਵੀ ਬਿਸਤ ਦੁਆਬ ਦਾ ਮਤਲਬ ਦੁਆਬੇ ਦੇ ਜ਼ਿਲ੍ਹੇ ਹੈ ਨਾ?
0: ਬਿਸਤ ਦੁਆਬ ਦਾ ਆਪਣਾ ਮਤਲਬ ਹੈ ਜੀ, ਉਹ ਵੀ ਸ਼ੇਅਰ ਕਰਾਂਗੇ ਅਸੀਂ ਜ਼ਰੂਰ ਜਾਣ ਪ੍ਰੋਗਰਾਮ ਦੇ ਵਿੱਚ ਦੱਸਾਂਗੇ।
4: ਹਾਂਜੀ ਇਹ ਸਾਡੇ ਹੈ ਨਾ ਦੁਆਬੇ ਦੇ ਜ਼ਿਲ੍ਹੇ ਹੈਗੇ ਜੀ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਪਹਿਲਾਂ ਨਵਾਂ ਸ਼ਹਿਰ ਤਹਿਸੀਲ ਹੁੰਦੀ ਸੀ, ਹੁਣ ਨਵਾਂ ਸ਼ਹਿਰ ਆ ਜੋ ਮੇਰੇ ਪੇਕਿਆਂ ਦਾ ਜ਼ਿਲ੍ਹਾ ਹੁਣ ਬਣ ਗਿਆ ਨਵਾਂ ਸ਼ਹਿਰ, ਚਾਰ ਆ ਜੀ।
0: ਠੀਕ ਹੈ ਜੀ, ਫੋਨ ਦੇ ਚਾਰ ਅੱਖਰ ਲਿਖਾਓ ਜੀ ਨਾਮ ਤਾਂ ਪਤਾ।
4: ਹਾਂਜੀ ਹਾਂਜੀ ਸਾਡੇ ਹੈਗੇ ਆ 6559।
0: ਠੀਕ ਹੈ ਜੀ, ਥੈਂਕ ਯੂ, ਥੈਂਕਸ ਫੋਰ ਕਾਲਿੰਗ,
4: ਥੈਂਕ ਯੂ ਜੀ।
0: ਓਕੇ ਸੋ ਗੱਲਬਾਤ ਜਿਹੜੀ ਅਸੀਂ ਕਰ ਰਹੇ ਸੀ, 19 ਅਕਤੂਬਰ ਨੂੰ ਅਲਬਰਟਾ ਦੇ ਵਿੱਚ ਰੈਫਰੈਂਡਮ ਹੋਣਾ ਹੈ, ਲੋਕ ਰਾਏ ਹੋਵੇਗੀ, ਸਾਡੇ ਕੋਲ ਕਾਲਰ ਬਾਵਾ ਨੇ ਜੀ ਅੱਜ। ਸੁਰ ਸਿੰਘ ਰੇਡੀਓ
5: ਕੁਲਦੀਪ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
5: ਸਰ ਦੁਆਬ ਹੁੰਦਾ ਜੀ ਦੋ ਨਦੀਆਂ ਦੇ ਵਿੱਚ ਵਾਲੀ ਜਗ੍ਹਾ ਹੈ ਨਾ ਜੀ, ਤੇ ਬਿਸਤ ਦੁਆਬ ਹੈਗੀ ਬਿਆਸ ਤੇ ਸਤਲੁਜ ਦੇ ਵਿੱਚ ਵਾਲਾ ਜਿਹੜਾ ਏਰੀਆ, ਇਹਦੇ ਵਿੱਚ ਹੈਗਾ ਜੀ ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਤੇ ਜਲੰਧਰ। ਨਵਾਂ ਸ਼ਹਿਰ ਵੈਸੇ ਬਾਅਦ ਚ ਆਇਆ, ਪਹਿਲਾਂ 3 ਸੀ ਹੁਣ 4 ਹੋ ਗਏ ਜੀ।
0: ਠੀਕ ਹੈ ਜੀ, ਫੋਨ ਦੇ ਚਾਰ ਅੱਖਰ ਬੋਲੇ ਜੀ।
5: 9526
0: ਸਤਵਿੰਦਰ ਸਿੰਘ ਚੀਮਾ, ਰਾਈਟ? ਹਾਂਜੀ
5: ਹਾਂਜੀ ਹਾਂਜੀ
0: ਠੀਕ ਹੈ ਜੀ, ਮਿਹਰਬਾਨੀ,
5: ਥੈਂਕ ਯੂ।
0: ਸਰ ਸਿੰਘ ਰੇਡੀਓ
4: ਹਾਂਜੀ ਮੈਂ ਦੱਸਣਾ ਸੀ ਵੀ ਨਵੇਂ ਸ਼ਹਿਰ ਨੂੰ ਭਗਤ ਸਿੰਘ ਵਾਲਾ ਵੀ ਕਹਿੰਦੇ ਆ ਜੀ, ਭਗਤ ਸਿੰਘ ਦਾ ਨਾਮ ਵੀ ਨਵੇਂ ਸ਼ਹਿਰ ਜ਼ਿਲ੍ਹੇ ਨੂੰ ਕਹਿੰਦੇ ਆ।
0: ਠੀਕ ਹੈ ਜੀ, ਠੀਕ ਹੈ, ਨੋਟ ਕਰ ਲੈ।
4: ਓਕੇ ਜੀ।
0: ਸਾਡੇ ਕੋਲ ਆਨਲਾਈਨ ਵੀ ਆਨਸਰ ਆਏ ਨੇ, ਮੈਂ ਉਹ ਜਿਹੜਾ ਬਾਅਦ ਵਿੱਚ ਪੜ੍ਹਨਾ ਜੀ, ਖਬਰ ਜਿਹੜਾ ਪੂਰੀ ਕਰ ਲਈ ਹੈ। ਅਗਰ ਸਰੋਤਿਆਂ ਨੇ ਅਗਰ ਕਾਲ ਕਰਨੀ ਇਨ ਦਾ ਮੀਨ ਟਾਈਮ 403-902-1323 ਔਰ ਜੋ ਰੈਫਰੈਂਡਮ ਦੇ ਬਾਰੇ ਲੋਕ ਰਾਏ ਜੀ ਮੈਂ ਹੁਣ ਖਬਰ ਪੂਰੀ ਕਰ ਲਵਾਂ ਜੀ ਤਿੰਨ ਚਾਰ ਵਾਰੀ ਮੈਂ ਸ਼ੁਰੂ ਕਰ ਚੁੱਕਿਆ ਸੋ ਡੈਨੀਅਲ ਸਮਿਥ ਨੇ ਇੱਕ ਇੰਟਰਵਿਊ ਵਿੱਚ ਪਾਰਟੀ ਪ੍ਰਧਾਨ ਦਾ ਜਿਹੜਾ ਦਾਅਵਾ ਸੀ ਕਿ ਪਾਰਟੀ ਵੰਡੀ ਹੋਈ ਹੈ ਇਸ ਮੁੱਦੇ ਤੇ ਪ੍ਰੈਮੀਅਰ ਨੇ ਜਿਹੜਾ ਸਟਰੋਂਗਲੀ ਇਹ ਕਹਿ ਦਿੱਤਾ ਕਿ ਪਾਰਟੀ ਦਾ ਜਿਹੜਾ ਸਵਾਲ ਹੈ ਉੱਥੇ ਮੇਰਾ ਸ਼ਬਦ ਹੀ ਆਖਰੀ ਸ਼ਬਦ ਹੈ ਭਾਵ ਹੁਕਮ ਡੈਨੀਅਲ ਸਮਿਥ ਦਾ ਚੱਲਦਾ ਨਾਲ ਹੀ ਡੈਨੀਅਲ ਸਮਿਥ ਕਹਿੰਦੇ ਨੇ ਕਿ ਸਰਕਾਰ ਕੌਕਸ ਤੇ ਪਾਰਟੀ ਦੀ ਤਰਫੋਂ ਇਹ ਕਹਿੰਦੇ ਨੇ ਕਿ ਪਾਰਟੀ ਦਾ ਸਟੈਂਡ ਬਿਲਕੁਲ ਸਾਫ਼ ਹੈ ਤੇ ਅਸੀਂ ਮਜ਼ਬੂਤ ਤੇ ਇਕਜੁੱਟ ਕੈਨੇਡਾ ਦੇ ਹੱਕ ਦੇ ਵਿੱਚ ਖੜੇ ਹਾਂ ਡੈਨੀਅਲ ਪ੍ਰੈਮੀਅਰ ਦੇ ਸਖ਼ਤ ਰੁੱਖ ਤੋਂ ਬਾਅਦ UCP ਪਾਰਟੀ ਪਿੱਛੇ ਹਟ ਗਈ ਹੈ ਤੇ ਪਾਰਟੀ ਨੇ ਨਵਾਂ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕੈਨੇਡਾ ਦੇ ਨਾਂ ਰਹਿਣ ਦੇ ਪੱਖ ਵਿੱਚ ਨੇ ਸੋ ਇਸ ਵੇਲੇ ਵਿਰੋਧੀ ਪਾਰਟੀ ਜਿਹੜੀ NDP ਉਹ ਕਹਿੰਦੀ ਹੈ ਕਿ ਸਮਿਥ ਦਾ ਰੈਫਰੈਂਡਮ ਕਰਵਾਉਣ ਦਾ ਫੈਸਲਾ ਹਾਸੋਹੀਣ ਹੈ ਤੇ ਕੁਰਸੀ ਬਚਾਉਣ ਲਈ ਡੈਨੀਅਲ ਸਮਿਥ ਸੂਬੇ ਅੰਦਰ ਕੁਛ ਕੱਟੜਪੰਥੀ ਜਾਂ ਆਪਣੀ ਪਾਰਟੀ ਦੇ ਅੰਦਰ ਕੱਟੜਪੰਥੀ ਜਿਹੜਾ ਗਰੁੱਪ ਹੈ ਉਸ ਨੂੰ ਖੁਸ਼ ਕਰਨ ਲਈ ਇਹ ਕੰਮ ਕਰ ਰਹੇ ਨੇ ਸੋ ਇਸ਼ੂ ਇਹ ਬਣਦਾ ਜਾ ਰਿਹਾ ਤੇ ਇਸ ਮੁੱਦੇ ਤੇ ਸਰਕਾਰ ਅਲਬਰਟਾ ਦੀ ਪ੍ਰੈਮੀਅਰ ਪਾਰਟੀ UCP ਇਹਦੇ ਬਾਰੇ ਕੁਛ ਲੋਕ ਹੋਰ ਜਿਹੜੇ ਨੇ ਇਸ ਤਰ੍ਹਾਂ ਵੀ ਰਾਏ ਦਿੰਦੇ ਨੇ ਕਿ ਪਾਰਟੀ ਜਿਹੜੀ ਹੈ ਉਹ ਸਪਲਿਟ ਵੱਲ ਨੂੰ ਵੱਧ ਰਹੀ ਹੈ ਤੇ ਪਾਰਟੀ ਇਸ ਮੁੱਦੇ ਤੇ ਦੋ ਫਾੜ ਵੀ ਹੋ ਸਕਦੀ ਹੈ ਇੰਡੀਵਿਜੁਅਲ ਤੌਰ ਤੇ ਅਲਬਰਟਾ ਸਰਕਾਰ ਦੇ MLA ਤੇ ਮਿਨਿਸਟਰ ਰੈਫਰੈਂਡਮ ਕਰਵਾਉਣ ਦੇ ਡੈਨੀਅਲ ਸਮਿਥ ਦੇ ਫੈਸਲੇ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਅਜੇ ਤੱਕ ਉਹ ਲੋਕ ਚੁੱਪ ਨੇ ਜੋ ਇਸ ਮੁੱਦੇ ਤੇ ਸਰਕਾਰ ਦੇ ਨਾਲ ਨਹੀਂ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੈਪਰੇਸ਼ਨ ਨੂੰ ਲੈ ਕੇ ਜਿਹੜੀ ਅਸੀਂ ਇਹ ਖਬਰ ਸਾਂਝੀ ਕੀਤੀ ਹੈ ਇਸ ਲਈ ਕਹਿੰਦੇ ਨੇ ਕਿ ਸਵਾਲ ਜਿਹੜਾ ਪੁੱਛਿਆ ਜਾਵੇਗਾ ਜਿਹਦੇ ਬਾਰੇ ਅਸੀਂ ਆਪਣੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਤੇ ਉਸ ਵਿੱਚ ਪ੍ਰੈਮੀਅਰ ਡੈਨੀਅਲ ਸਮਿਥ ਤੇ ਉਹਨਾਂ ਦੀ ਕੈਬਨਿਟ ਨੇ ਆਰਡਰ ਇਨ ਕੌਂਸਲ ਜਿਹੜਾ ਹੈ ਉਹ ਇਸ਼ੂ ਕੀਤਾ ਤੇ ਐਗਜੈਕਟ ਫਰੇਜ਼ਿੰਗ ਜਿਹੜੀ ਹੈ ਕਿ ਸਹੀ ਸਹੀ ਪੂਰੇ ਪੂਰੇ ਲਫ਼ਜ਼ ਕੀ ਹੋਣਗੇ ਸਵਾਲ ਦੇ ਉਹ ਤੈਅ ਕੀਤੇ ਜਾ ਰਹੇ ਨੇ ਸਪੈਸ਼ਲ ਆਰਡਰ ਜਿਹੜਾ ਕੈਬਨਿਟ ਤੋਂ ਹੈ ਜਿਸ ਤੇ ਸਾਈਨ ਕੀਤੇ ਹੋਏ ਨੇ ਇਸ ਵਿੱਚ ਦੱਸਿਆ ਗਿਆ ਕਿ ਕਿਵੇਂ ਵੋਟਰਾਂ ਦੇ ਸਾਹਮਣੇ ਇਹ ਸਵਾਲ ਰੱਖਿਆ ਜਾਵੇਗਾ ਡਾਕੂਮੈਂਟ ਦੇ ਮੁਤਾਬਕ ਮਲਟੀਪਲ ਚੋਇਸ ਕੁਐਸਚਨ ਜਿਹੜੇ ਵਿੱਚ ਹੈਗਾ ਉਹਦੇ ਵਿੱਚ ਫਿਰ ਹੋਈ ਕਿ ਸ਼ੁੱਡ ਅਲਬਰਟਾ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ ਔਰ ਸ਼ੁੱਡ ਦ ਗਵਰਨਮੈਂਟ ਆਫ ਅਲਬਰਟਾ ਕਮੈਂਸ ਦ ਲੀਗਲ ਪ੍ਰੋਸੈਸ ਰਿਕੁਆਇਰਡ ਅੰਡਰ ਦ ਕੈਨੇਡੀਅਨ ਕੰਸਟੀਟਿਊਸ਼ਨ ਟੂ ਹੋਲਡ ਏ ਬਾਇੰਡਿੰਗ ਪ੍ਰੋਵਿੰਸ਼ੀਅਲ ਰੈਫਰੈਂਡਮ ਔਰ ਵੈਦਰ ਔਰ ਨਾਟ ਅਲਬਰਟਾ ਸ਼ੁੱਡ ਬੀ ਸੈਪਰੇਟ ਫਰੋਮ ਕੈਨੇਡਾ ਇਸ ਨੂੰ ਕਨਫਿਊਜ਼ਨ ਤੇ ਕਿਹਾ ਜਾ ਰਿਹਾ ਹੈ ਵੀ ਹੈ ਬੜਾ ਲੰਬਾ ਚੌੜਾ ਸਵਾਲ ਹੈ ਕਿ ਪਹਿਲਾਂ ਇਸਦਾ ਹਿੱਸਾ ਇਹੋ ਕਿ ਅਲਬਰਟਾ ਕੈਨੇਡਾ ਦੇ ਨਾਲ ਰਹੇ ਜਾਂ ਅਲਬਰਟਾ ਸਰਕਾਰ ਜਿਹੜੀ ਹੈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰੇ ਜਿਸ ਦੇ ਤਹਿਤ ਕੈਨੇਡੀਅਨ ਸੰਵਿਧਾਨ ਦੇ ਤਹਿਤ ਇੱਕ ਸੂਬਾਈ ਰੈਫਰੈਂਡਮ ਕਰਵਾਇਆ ਜਾਵੇ ਤਾਂ ਕਿ ਕੈਨੇਡਾ ਜਿਹੜਾ ਹੈ ਕੈਨੇਡਾ ਦੇ ਨਾਲੋਂ ਸੂਬੇ ਨੂੰ ਅਲਬਰਟਾ ਨੂੰ ਵੱਖ ਕੀਤਾ ਜਾ ਸਕੇ ਫਿਰ ਉਹਨਾਂ ਕੋਲ ਆਪਸ਼ਨ ਦੋ ਦਿੱਤੀਆਂ ਜਾਂਦੀਆਂ ਨੇ ਆਪਸ਼ਨ 1 ਜਿਸ ਵਿੱਚ ਹੈ ਕਿ ਅਲਬਰਟਾ ਸ਼ੁੱਡ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ ਤੇ ਆਪਸ਼ਨ 2 ਜਿਹਦੇ ਵਿੱਚ ਅਗਲਾ ਜਿਹੜਾ ਮੈਂ ਪੜ੍ਹ ਕੇ ਸੁਣਾਇਆ ਜਾ ਸੋ ਇਹੋ ਹੀ ਸਵਾਲ ਜਿਹੜਾ ਡੈਨੀਅਲ ਸਮਿਥ ਨੇ ਪਿਛਲੇ ਹਫ਼ਤੇ ਜੋ ਅਨਾਊਂਸਮੈਂਟ ਕੀਤੀ ਸੀ ਉਹਦੇ ਵਿੱਚ ਇਸੇ ਤਰ੍ਹਾਂ ਹੂ ਹੂ ਪੜ੍ਹ ਕੇ ਸੁਣਾਇਆ ਗਿਆ ਸੀ ਸੋ 10 ਰੈਫਰੈਂਡਮ ਸਵਾਲ ਹੋਣਗੇ ਜਿਹਦੇ ਵਿੱਚੋਂ ਵੱਡੀ ਗੱਲ ਜਿਹੜੀ ਉਹ ਇਹ ਹੋਵੇਗੀ ਕਿ ਖਾਸ ਤੌਰ ਤੇ ਜਦੋਂ ਇਹ ਸਵਾਲ ਰੱਖਿਆ ਜਾਵੇਗਾ ਇਸ ਵਿੱਚ ਰੈਫਰੈਂਡਮ ਵਾਲਾ ਸਵਾਲ ਜਿਸ ਤੇ ਜ਼ਿਆਦਾ ਰੌਲਾ ਪੈ ਚੁੱਕਾ ਤੇ ਬਾਕੀ ਵੀ ਸਵਾਲ ਕਾਫ਼ੀ ਇੰਪੋਰਟੈਂਟ ਨੇ ਜਿਸ ਵਿੱਚ ਕੱਚੇ ਜਿਹੜੇ ਵਸਨੀਕ ਨੇ ਟੈਂਪਰੇਰੀ ਰੈਜੀਡੈਂਟਸ ਨੇ ਉਹਨਾਂ ਤੋਂ ਹੈਲਥ ਕੇਅਰ ਸੇਵਾਵਾਂ ਦੇ ਬਾਰੇ ਕਿ ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇਣੀ ਉਹਨਾਂ ਦਾ ਇਲਾਜ ਨਹੀਂ ਅਸੀਂ ਕਰਨਾ ਜੇ ਉਹ ਹੋਰ ਬਹੁਤ ਸਾਰੇ ਸਵਾਲ ਨੇ ਮੈਨੂੰ ਲੱਗਦਾ ਕਿ ਉਹਨਾਂ ਦੇ ਬਾਰੇ ਕੋਈ ਬਹੁਤਾ ਸੋਚੇਗਾ ਨਹੀਂ ਗੱਲ ਕਰੇਗਾ ਨਹੀਂ ਪਰ ਉਹ ਵੀ ਇਕੁਅਲੀ ਇੰਪੋਰਟੈਂਟ ਸਵਾਲ ਹੈਗੇ ਨੇ ਜੀ ਸੋ ਇਸ ਤਰ੍ਹਾਂ ਦਾ ਜਿਹੜਾ ਇਹ ਸਵਾਲ ਹੈ ਰੈਫਰੈਂਡਮ ਦੇ ਵਿੱਚ ਵੱਖਰੇ ਤੌਰ ਤੇ ਕਰਵਾਇਆ ਜਾਣਾ ਇਸ ਵਿੱਚ ਕਿੰਨਾ ਖਰਚਾ ਹੋਵੇਗਾ ਸਰਕਾਰ ਦਾ ਅੰਦਾਜ਼ਾ ਨਹੀਂ ਹੈ ਲੇਕਿਨ ਇਸ ਵੇਲੇ ਕਾਫੀ ਸਾਰੀ ਸਿਆਸਤ ਜਿਹੜੀ ਹੈ ਜੀ ਗਰਮਾਈ ਹੋਈ ਹੈ ਅਲਬਰਟਾ ਦੇ ਵਿੱਚ ਇਸ ਪ੍ਰੋਗਰਾਮ ਦੇ ਸਪੋਂਸਰਾਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸਪੁਰਾ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤੇ ਸੰਪਰਕ ਕਰ ਲਓ ਜੀ 587-832-1208 Sonic Insurance. ਦੂਸਰੇ YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿਲਿੰਗ ਸਰਕਾਰ ਨੂੰ ਕਰਦੀ ਹੈ ਤੇ ਫੋਨ ਹੈ 825-760-9883 8256-00983। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਫੋਨ 403-903-7657 ਹੈ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਨ ਇੰਸ਼ੋਰੈਂਸ ਕਰਦੇ ਨੇ। ਫੋਨ ਹੈ 403-404-3500 ਤੇ ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿਚ ਦਾਲਾਂ ਸਬਜ਼ੀਆਂ ਖਾਣੀਆਂ ਹੋਣ ਜਾਂ ਵਧੀਆ ਵੈਜ ਨਾਨ ਵੈਜ ਫੂਡ ਖਾਣਾ ਹੋਵੇ ਤੇ 24 ਘੰਟੇ ਖੁੱਲ੍ਹਣ ਵਾਲੇ ਰੈਸਟੋਰੈਂਟ ਮਦਰ ਇੰਡੀਆ ਰੈਸਟੋਰੈਂਟ ਪਹੁੰਚੋ ਸਿਟੀ ਸਕੇਪ ਲੈਂਡਿੰਗ ਦੇ ਵਿਚ। ਫੋਨ 403-460-6666 ਕਾਲਰ ਨੇ ਜੀ। ਸਤਿ ਸ੍ਰੀ ਅਕਾਲ ਰੇਡੀਓ
6: ਕੁਲਦੀਪ ਜੀ।
0: ਜੀ
6: ਇਹ ਜਿਹੜੀ ਰੈਫਰੈਂਡਮ ਦੀ ਜਿਹੜੀ ਗੱਲ ਚੱਲ ਰਹੀ ਹੈ ਨਾ ਜੀ,
0: ਜੀ
6: ਇਹਦੇ ਵਿੱਚ ਜਿਹੜਾ ਅਲਬਰਟਾ ਤੋਂ ਸੈਪਰੇਟ ਹੋਣ ਵਾਲਾ ਕੁਐਸਚਨ ਹੈ, ਚਲੋ ਇਹ ਤੇ ਕਿਸੇ ਪਾਸੇ ਲੱਗਦਾ ਕਿਵੇਂ ਲੱਗਦਾ, ਇਹਨੂੰ ਟਾਈਮ ਬਹੁਤ ਲੱਗਣਾ ਵੈਸੇ ਵੀ, ਪਰ ਮੈਨੂੰ ਲੱਗਦਾ ਸਰਕਾਰ ਇਹਦੇ ਬਹਾਨੇ ਨਾ ਜਿਹੜੇ ਪਹਿਲੇ ਕੁਐਸਚਨ ਨੇ ਪੰਜ, ਜਿਹੜੇ ਇਮੀਗ੍ਰੈਂਟਸ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਜਾਂ ਕੱਟ ਦਿੱਤੀਆਂ ਜਾਣ, ਉਹ ਉਹਨਾਂ ਨੂੰ ਇੱਕ ਉਹ ਓਪੀਨੀਅਨ ਮਿਲ ਜਾਏਗਾ, ਅੱਗੇ ਉਹਨਾਂ ਨੂੰ ਚੇਂਜ ਕਰਨ ਦਾ ਬਹਾਨਾ ਮਿਲ ਜਾਏਗਾ ਸਰਕਾਰ ਨੂੰ।
0: ਤੁਹਾਡਾ ਮਤਲਬ ਉਹ ਲੱਗਦਾ ਵੀ ਲੋਕ ਉਹਦੇ ਵਿੱਚ ਸਰਕਾਰ ਜੋ ਚਾਹੁੰਦੀ ਹੈ ਉਹ ਸਰਕਾਰ ਦੇ ਹੱਕ ਵਿੱਚ ਵੋਟਾਂ,
6: ਸਰਕਾਰ ਨੇ ਉਹ ਕਟਵਾ ਲੈਣਾ ਆਪਣੇ ਹੱਕ ਚ, ਮੈਨੂੰ ਇਹ ਲੱਗਦਾ। ਬਹਾਨਾ ਅਲਬਰਟਾ ਨੂੰ ਅਲੱਗ ਹੋਣ ਦਾ, ਰੈਫਰੈਂਡਮ ਦਾ ਰੌਲਾ ਪਾ ਕੇ ਤੇ ਲੈ ਜਾਣੀ ਆ ਓਪੀਨੀਅਨ ਲੋਕਾਂ ਦਾ ਉਹਦੇ ਮਾਮਲੇ ਚ, ਵੀ ਜਿਹੜੇ ਇਮੀਗ੍ਰੈਂਟਸ ਨੂੰ ਦਿੰਦੇ ਆਪਾਂ ਹੈਲਥ ਕੇਅਰ ਦਿੰਦੇ ਹਾਂ ਜਾਂ ਹੈਲਥ ਕਵਰੇਜ ਆ ਜਾਂ ਸਕੂਲ ਦਾ ਜਾਂ ਬਾਕੀ ਬੈਨੀਫਿਟਸ ਨੇ, ਉਹ ਨਾ ਬੰਦ ਹੋ ਜਾਣੇ ਇਸ ਬਹਾਨੇ ਨਾਲ।
0: ਠੀਕ ਹੈ ਜੀ, ਠੀਕ ਹੈ ਜੀ,
6: ਟਾਈਮ ਦੱਸੇਗਾ ਜੀ।
0: ਠੀਕ ਹੈ ਜੀ, ਮਿਹਰਬਾਨੀ, ਕਾਲ ਕਰਨ ਲਈ ਧੰਨਵਾਦ ਜੀ। ਸੋ ਇਸ ਮਾਮਲੇ ਤੇ ਸਿਆਸਤ ਗਰਮਾਈ ਹੈ ਜੀ, ਤੇ ਤੁਸੀਂ ਵੀ ਅਗਰ ਆਪਣੇ ਵਿਚਾਰ ਵੀ ਦੇਣਾ ਚਾਹੁੰਦੇ ਹੋ ਤੇ ਦੇ ਸਕਦੇ। ਜਿਹੜੇ ਆਨਲਾਈਨ ਸਾਨੂੰ ਸਵਾਲਾਂ ਦੇ ਜਵਾਬ ਆਏ ਨੇ ਉਹ ਜਰਾ ਸਾਂਝੇ ਕਰ ਲਈਏ ਜੀ। ਸਵਾਲ ਸੁਖਮੰਦਰ ਸਿੰਘ ਕਹਿੰਦੇ ਨੇ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ। ਰੁਪਿੰਦਰ ਢਿੱਲੋਂ ਲਿਖਦੇ ਨੇ, ਸਤਿ ਸ੍ਰੀ ਅਕਾਲ ਭਾਜੀ, ਲਿਖਦੇ ਨੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ। ਇਹ ਆਂਸਰ ਦੋ ਰੁਪਿੰਦਰ ਢਿੱਲੋਂ ਹੋਣਾ ਦੇ ਫੋਨ ਦੇ 4 digit 4275, ਸੁਖਮੰਦਰ ਹੋਣਾ ਦੇ 2326। 403-902-1323 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਜੇ ਤੁਸੀਂ ਇਸ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਹੋ ਕਿ ਬੇਸਟ ਦੁਆਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ ਤੇ ਕਾਲ ਕਰ ਲਓ ਤੇ ਅਸੀਂ ਤੁਹਾਨੂੰ ਦੋ ਗਿਫਟ, ਇੱਕ ਇੱਕ ਗਿਫਟ ਕਾਰਡ ਇੱਕ ਸਰੋਤੇ ਨੂੰ ਜਿਹੜਾ ਹੈ ਉਹ ਮਦਰ ਇੰਡੀਆ ਰੈਸਟੋਰੈਂਟ ਦਾ ਦੇਵਾਂਗੇ। ਇੱਕ ਗਿਫਟ ਕਾਰਡ ਮਦਰ ਇੰਡੀਆ ਰੈਸਟੋਰੈਂਟ ਦੇ, ਇੱਕ ਗਿਫਟ ਕਾਰਡ ਇੱਕ ਸਰੋਤੇ ਨੂੰ, ਤੇ ਚਾਰ ਕੁੱਲ ਜਿਹੜੇ ਨੇ ਅੱਜ ਦੇ ਪ੍ਰੋਗਰਾਮ ਵਿੱਚ ਦੇਣੇ ਨੇ। ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਅਸੀਂ ਇੱਕ ਮਾਹਿਰਾਨਾ ਰਾਏ ਪੇਸ਼ ਕਰਨੀ ਹੈ ਜਿਸ ਵਿੱਚ ਪੰਜਾਬ ਦੇ ਕੁਝ ਮੁੱਦਿਆਂ ਤੇ ਚਰਚਾ ਇੱਕ ਸੀਨੀਅਰ ਪੱਤਰਕਾਰ ਕਰ ਰਹੇ ਨੇ, ਉਹ ਆਪ ਜੀ ਲਈ ਪੇਸ਼ ਕਰਾਂਗੇ। ਮਾਰਕ ਕਾਰਨੀ ਕੀ ਕਹਿ ਰਹੇ ਨੇ, ਅਮਰੀਕਾ ਦੇ ਵਿੱਚ ਨਿਊਯਾਰਕ ਦੇ ਬਿਜ਼ਨਸ ਲੀਡਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਕਿਹਾ ਕਿ ਸਟਰੋਂਗ ਕੈਨੇਡਾ, ਅਗਰ ਕੈਨੇਡਾ ਮਜ਼ਬੂਤ ਹੋਵੇਗਾ ਤਾਂ ਉਹ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਦੇ ਵਿੱਚ ਮਦਦ ਕਰੇਗਾ। ਮੇਕ ਅਮਰੀਕਾ ਗ੍ਰੇਟ ਅਗੇਨ, ਇਹ ਡੋਨਲਡ ਟਰੰਪ ਦਾ ਸਲੋਗਨ ਸੀ। ਇਸ ਮੁੱਦੇ ਤੇ ਉਹਨਾਂ ਨੇ ਇਲੈਕਸ਼ਨਾਂ ਜਿੱਤੀਆਂ ਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਨਿਊਯਾਰਕ ਦੇ ਵਿੱਚ ਫਾਈਨਾਂਸਰ ਸੀਗੇ, ਕੁਛ ਹੋਰ ਬਿਜ਼ਨਸ ਆਗੂ ਸੀ, ਜਿੱਥੇ ਉਹਨਾਂ ਨੇ ਕਿਹਾ ਕਿ ਕੈਨੇਡਾ ਤੇ USA ਨੂੰ ਇੱਕ ਨਵੀਂ ਪਾਰਟਨਰਸ਼ਿਪ ਸ਼ੁਰੂ ਕਰਨ ਦੀ ਲੋੜ ਹੈ, ਇੱਕ ਬਾਈਲੈਟਰਲ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਦੁਬਾਰਾ ਸ਼ੁਰੂ ਕੀਤਾ ਜਾਵੇ ਤੇ ਪੁਰਾਣੀਆਂ ਚੀਜ਼ਾਂ ਤੇ ਨਾ ਖੜੇ ਹੋ ਕੇ ਇੱਕ ਨਵੇਂ ਮਜ਼ਬੂਤ ਪਲੇਟਫਾਰਮ ਵੱਲ ਧਿਆਨ ਦਿੱਤਾ ਜਾਵੇ ਜੋ ਕਿ ਤਾਕਤਵਰ ਹੋਵੇ, ਆਜ਼ਾਦ ਹੋਵੇ ਤੇ ਕੈਨੇਡਾ ਜਿਹੜਾ ਹੈ ਅਮਰੀਕਾ ਨੂੰ ਗ੍ਰੇਟ ਬਣਾਉਣ ਦੇ ਵਿੱਚ ਹੋਰ ਮਦਦ ਕਰੇ। ਕਾਰਨੀ ਨੇ ਕਿਹਾ ਕਿ US ਪ੍ਰੈਜੀਡੈਂਟ ਡੋਨਲਡ ਟਰੰਪ ਦੇ ਜਿਹੜੀਆਂ ਸ਼ਿਫਟ ਹੈਗੀਆਂ ਨੇ ਸਟੇਟ ਦੇ ਵਿੱਚ ਤੇ ਇਹਦੇ ਨਾਲ ਦੁਨੀਆ ਜਿਹੜੀ ਹੈ ਡਿਵਾਈਡਡ ਤੇ ਡੇਂਜਰਸ ਬਣ ਗਈ ਹੈ, ਵੰਡੀ ਹੋਈ ਤੇ ਖਤਰਨਾਕ ਬਣ ਗਈ ਹੈ ਤੇ ਕੈਨੇਡਾ ਵਾਲਿਆਂ ਨੂੰ ਫੋਕਸ ਕਰਨਾ ਚਾਹੀਦਾ ਕਿ ਆਪਣਾ ਖਿਆਲ ਰੱਖਣ ਤੇ ਇੱਕ ਆਪਣਾ ਜਿਹੜਾ ਸਟੇਟਸ ਹੈ ਐਨਰਜੀ ਸੁਪਰ ਪਾਵਰ ਵਜੋਂ ਉਸਨੂੰ ਉਹ ਬਰਕਰਾਰ ਰੱਖਣ ਤੇ ਉਸ ਵਿੱਚ ਅੱਗੇ ਵਧਣ। ਸੋ ਇਹਦਾ ਮਤਲਬ ਇਹ ਉਹ ਕਹਿੰਦੇ ਕਿ ਇਹਦਾ ਮਤਲਬ ਇਹ ਨਹੀਂ ਕੱਢਣਾ ਚਾਹੀਦਾ ਕਿ USA ਨਾਲੋਂ ਅਸੀਂ ਤੋੜ ਵਿਛੋੜਾ ਕਰਨਾ ਚਾਹੁੰਦੇ ਹਾਂ, ਬਲਕਿ USA ਦੇ ਨਾਲ ਅਸੀਂ ਮਿਲ ਕੇ ਹੀ ਚੱਲਣਾ ਚਾਹੁੰਦੇ ਹਾਂ। ਅਤੇ ਇਹ ਵੀ ਉਹਨਾਂ ਨੇ ਕਿਹਾ ਕਿ USA ਵਾਲੇ ਕੈਨੇਡਾ ਦੇ ਉੱਪਰ ਤੇਲ, ਨੈਚੁਰਲ ਗੈਸ, ਬਿਜਲੀ, ਐਲੂਮੀਨੀਅਮ, ਪੋਟਾਸ਼, ਨਿਕਲ, ਕਾਪਰ ਅਤੇ ਹੋਰ ਬਹੁਤ ਸਾਰੀਆਂ ਇੰਡਸਟਰੀਅਲ ਚੀਜ਼ਾਂ ਲਈ ਡਿਪੈਂਡੈਂਟ ਨੇ ਅਤੇ ਦੋਵੇਂ ਦੇਸ਼ਾਂ ਇਹਨਾਂ ਸੈਕਟਰ ਦੇ ਵਿੱਚ ਹੋਰ ਜ਼ਿਆਦਾ ਵਪਾਰ ਕਰ ਸਕਦੀਆਂ ਨੇ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਨ੍ਹਾਂ ਦੇ ਮਾਰਕਾਰਨੀ ਨੇ ਨਾਮ ਲਏ ਨੇ, ਇਹਨਾਂ ਇਕੱਲੀ ਇਕੱਲੀ ਚੀਜ਼ਾਂ ਦਾ ਜ਼ਿਕਰ ਕਰਕੇ ਡੋਨਲਡ ਟਰੰਪ ਵਾਰ ਵਾਰ ਪਿਛਲੇ ਸਾਲ ਇਹ ਕਹਿ ਚੁੱਕੇ ਨੇ ਕਿ ਸਾਨੂੰ ਕੈਨੇਡਾ ਕੋਲੋਂ ਕੁਛ ਨਹੀਂ ਚਾਹੀਦਾ ਅਤੇ 51ਵੀਂ ਸਟੇਟ ਬਣਾਉਣ ਵਾਲਾ ਤੇ ਗੱਲ ਵੱਖਰੀ ਰੱਖਦੇ ਨੇ ਕਿ ਉਹ ਚਾਹੀਦੀ ਸਾਨੂੰ। ਸੋ ਕਾਰਨੀ ਨੇ ਇਹ ਨਹੀਂ ਕਿਹਾ ਕਿ ਇਹਨਾਂ ਜਿਹੜੇ ਆਈਡੀਆਜ਼ ਉਹ ਰੱਖਦੇ ਨੇ ਅਤੇ ਇਹਨਾਂ ਦਾ ਮੂਹਰਿਓ ਕੀ ਜਵਾਬ ਮਿਲੇਗਾ, ਪਰ ਉਹ ਕਹਿੰਦੇ ਨੇ ਕਿ ਗੱਲਬਾਤ ਅਸੀਂ ਕਰ ਰਹੇ ਹਾਂ ਅਤੇ ਅਸੀਂ ਆਈਡੀਆਜ਼ ਨਵੇਂ ਨਵੇਂ ਦੇ ਰਹੇ ਹਾਂ। ਇੱਧਰ ਕੈਨੇਡਾ ਦੇ ਵਿੱਚ ਜੋ ਸਰਕਾਰ ਹੈ ਇਹਨਾਂ ਵੱਲੋਂ ਕਿਹਾ ਗਿਆ ਕਿ ਸਾਡੀ ਗੱਲਬਾਤ ਅਮਰੀਕਾ ਨਾਲ ਭਾਵੇਂ ਲੱਗਦਾ ਇਸ ਤਰ੍ਹਾਂ ਪਹਿਲੀ ਨਜ਼ਰੇ ਕਿ ਨਹੀਂ ਕਿਸੇ ਪਾਸੇ ਲੱਗ ਰਹੀ, ਪਰ ਗੱਲਬਾਤ ਸਾਡੀ ਲਗਾਤਾਰ ਚੱਲਦੀ ਜਿਹੜੀ USA ਨਾਲ ਚੱਲ ਰਹੀ ਹੈ। ਸੋ ਇਹਨਾਂ ਦਾ ਜਿਹੜਾ ਸਿਸਟਮ ਹੈ ਜੀ USA ਦੇ ਨਾਲ ਕੈਨੇਡਾ ਦਾ, ਉਹ ਇਸ ਵੇਲੇ ਕੋਈ ਬਹੁਤਾ ਵਧੀਆ ਨਹੀਂ ਹੈ ਅਤੇ ਇਸ ਮੁੱਦੇ 'ਤੇ ਕੈਨੇਡਾ ਵਾਲੇ ਆਪਣੇ ਆਪ ਨੂੰ ਕਿਸੇ ਪੁਜੀਸ਼ਨ 'ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਧਰ ਕੈਨੇਡਾ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਹਾਊਸ ਹੋਲਡ ਸਟਰਗਲਿੰਗ ਅਤੇ ਇਕੋਨਮੀ ਜਿਹੜੀ ਆ ਉਹ ਸਟਰਗਲ ਜਿਹੜੀ ਆ ਕਰਦੀ ਰਹੇਗੀ। ਬੈਂਕ ਆਫ ਕੈਨੇਡਾ ਨੇ ਕਿਹਾ ਕਿ ਸਾਡੀ ਇਕੋਨਮੀ ਜਿਹੜੀ ਹੈ ਇੱਕ ਗਲੋਬਲ ਇਨਵਾਇਰਮੈਂਟ, ਇੱਕ ਦੁਨੀਆ ਭਰ ਦਾ ਜਿਹੜਾ ਇੱਕ ਵਾਤਾਵਰਨ ਹੈ ਉਹਦੇ ਵਿੱਚ ਇਸੇ ਤਰ੍ਹਾਂ ਨੈਵੀਗੇਟ ਕਰਦੀ ਰਹੇਗੀ ਅਤੇ ਵਲਨਰੇਬਲ ਹੋਵੇਗੀ, ਅਤੇ ਜਿਸ ਨਾਲ ਕੈਨੇਡਾ ਦੇ ਜਿਹੜੇ ਮਲਟੀਪਲ ਫਰੰਟਸ 'ਤੇ ਜਿਹੜੇ ਨੇ ਪੋਟੈਂਸ਼ੀਅਲ ਸ਼ੌਕਸ ਜਿਹੜੇ ਨੇ ਭਾਵ ਕੇ ਉਹਨਾਂ ਨੂੰ ਝਟਕੇ ਲੱਗਣ ਲਈ ਉਹਨਾਂ ਨੂੰ ਇਹ ਜਿਹੜੀ ਇਕੋਨਮੀ ਹੈ ਉਹ ਲੱਗਣ ਲਈ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਕਿਸਮ ਦਾ। ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਅੱਜ ਉਹਨਾਂ ਨੇ ਜਾਰੀ ਕੀਤੀ ਹੈ ਜਿਸ ਵਿੱਚ ਜੋ ਕਿ ਕੈਨੇਡੀਅਨ ਫਾਈਨੈਂਸ਼ੀਅਲ ਸਿਸਟਮ ਦਾ ਉਹਦੀ ਇੱਕ ਕਿਸਮ ਦਾ ਪੈਮਾਨਾ ਹੈ ਅਤੇ ਕੀ ਉਹ ਦੁਨੀਆ ਦੇ ਵਿੱਚ ਲੱਗ ਰਹੇ ਇਸ ਤਰ੍ਹਾਂ ਦੇ ਆਰਥਿਕ ਝਟਕਿਆਂ ਨੂੰ ਸਹਿਣ ਕਰ ਸਕਦੀ ਹੈ। ਇਸ ਚੀਜ਼ ਨੂੰ ਰੀਡ ਕਰਦੀ ਇੱਕ ਰਿਪੋਰਟ ਜਿਹੜੀ ਹੈ ਜਿਸ ਵਿੱਚ ਸੀਨੀਅਰ ਡਿਪਟੀ ਗਵਰਨਰ ਕੈਰੋਲਾਈਨ ਰੋਜਰਸ, ਡਿਪਟੀ ਗਵਰਨਰ ਟੋਨੀ ਗ੍ਰੈਵਲ ਇਹ ਸਾਰੇ ਸ਼ਾਮਿਲ ਸੀ ਅਤੇ ਇਹਨਾਂ ਨੇ ਇਹ ਰਿਪੋਰਟ ਜਿਹੜੀ ਹੈ ਤਿਆਰ ਕੀਤੀ ਹੈ। ਅਤੇ ਕੈਨੇਡਾ ਦੇ ਵਿੱਚ ਜਿਹੜੇ ਰਿਸਕ ਹੈਗੇ ਨੇ ਜੀ ਉਹਨਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਜ਼ਿਆਦਾ ਜਿਹੜਾ ਹੈ ਗਲੋਬਲ ਅਨਸਰਟਨਟੀ ਦਾ ਰਿਸਕ ਹੈ ਉਹ ਮਿਡਲ ਈਸਟ ਦੀ ਜੰਗ ਦੇ ਵਿੱਚੋਂ ਉਪਜਦਾ ਹੈ। ਕਨਫਲਿਕਟ ਜਿਹੜਾ ਫਰਵਰੀ ਦੇ ਅਖੀਰ ਵਿੱਚ ਸ਼ੁਰੂ ਹੋਇਆ ਅਤੇ ਇਹਦੇ ਨਾਲ ਗਲੋਬਲ ਅਨਸਰਟਨਟੀ ਦੁਨੀਆ ਦੇ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਅਤੇ ਕਈ ਮਾਰਕੀਟਸ ਦੇ ਵਿੱਚ ਉਛਲ ਪੁਥਲ ਪੁਥਲ ਜਿਹੜੀ ਹੈ ਜੀ ਉਹ ਦੇਖੀ ਗਈ ਹੈ। ਸੋ ਪਿਛਲੇ ਸਾਲ ਦੀ ਰਿਪੋਰਟ ਜਿਹੜੀ ਬੈਂਕ ਆਫ ਕੈਨੇਡਾ ਦੀ ਸੀ ਉਹ USA ਦੇ ਡਿਊਟੀਜ਼ ਦੇ ਉੱਪਰ ਸੀਗੀ, ਪਰ ਐਤਕੀ ਦੀ ਜਿਹੜੀ ਹੈ ਜੀ ਉਸ ਵਿੱਚ ਗਲੋਬਲ ਪੱਧਰ 'ਤੇ ਜੋ ਅਨਸਰਟਨਟੀ ਹੈ ਉਸ ਨੂੰ ਲੈ ਕੇ ਜ਼ਿਆਦਾ ਚਿੰਤਾ ਇਸ ਵਿੱਚ ਦਿਖਾਈ ਗਈ ਹੈ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਬ੍ਰੇਕ ਦਾ ਸਮਾਂ ਹੋ ਚੱਲਿਆ ਜੀ ਅਤੇ ਦੱਸ ਦੇਵਾਂ ਕਿ ਦੂਸਰੇ ਹਿੱਸੇ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਬਾਕੀ ਨੇ ਅਤੇ ਜਿਹਦੇ ਵਿੱਚ ਇੱਕ ਤਾਜ਼ਾ ਖਬਰ ਜਿਹੜੀ ਹੈ ਜੀ ਉਹ ਆਈ ਹੈ ਕਿ ਬਿਸ਼ਨੋਈ ਗੈਂਗ ਵੱਲੋਂ ਜਿਹੜਾ ਹੈ ਕੈਨੇਡੀਅਨ ਪੁਲਿਸ ਨੂੰ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਬੜੀਆਂ ਧਮਕੀਆਂ ਦਿੱਤੀਆਂ ਗਈਆਂ ਨੇ। ਉਹਦੇ ਬਾਰੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਕਿ ਅਸੀਂ ਕੀ ਕਰ ਸਕਦੇ ਹਾਂ। ਸੋ ਇਹ ਸਨਸਨੀਖੇਜ਼ ਖਬਰ ਹੈ ਜਿਹੜੀ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਹੋਵੇਗੀ। ਨਾਲ ਬੈਸਟ ਕੰਟਰੀ ਦੀ ਰੈਂਕਿੰਗ ਦੇ ਵਿੱਚ ਕੈਨੇਡਾ ਕਿਉਂ ਖਿਸਕ ਗਿਆ ਅਤੇ ਐਕਸਟੋਰਸ਼ਨ ਨਾਲ ਲੜਾਈ ਕਰਨ ਲਈ ਅਲਬਰਟਾ ਦੀ ਸਰਕਾਰ ਕੀ ਕਰ ਰਹੀ ਹੈ, ਕੁਛ ਹੋਰ ਖਬਰਾਂ ਹੈਗੀਆਂ ਨੇ ਪ੍ਰੋਗਰਾਮ ਵਿੱਚ ਅਤੇ ਨਾਲ ਦੀ ਨਾਲ ਇੱਕ ਗੱਲਬਾਤ ਵੀ ਜਿਹੜੀ ਹੈ ਪੰਜਾਬ ਦੇ ਕਾਫੀ ਸਾਰੇ ਮੁੱਦਿਆਂ 'ਤੇ ਉਹ ਆਪ ਜੀ ਨਾਲ ਸਾਂਝੀ ਕਰਾਂਗੇ। ਕੁਛ ਖਬਰਾਂ ਸਾਡੇ ਆਪਣੇ ਕਹਿ ਲਓ ਕਿ ਆਪਣੇ ਸ਼ਹਿਰ ਦੀਆਂ ਹੋਣਗੀਆਂ ਉਹ ਵੀ ਸਾਂਝੀਆਂ ਕੀਤੀਆਂ ਜਾਣਗੀਆਂ, ਉਹ ਵੀ ਤੁਸੀਂ ਸੁਣਦੇ ਰਹਿਣਾ ਪ੍ਰੋਗਰਾਮ 94.7 FM ਰੇਡੀਓ ਸਰ ਸੰਗਮ। ਅਸੀਂ ਸਟੇਸ਼ਨ ID ਦੀ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਆਪ ਜੀ ਨਾਲ ਸਾਂਝੀਆਂ ਕਰਦੇ ਜੀ।